ਪੰਡਿਤ ਦੀ

बोल दिया लिखे तेरे गवारा गवारा सोदर तेरा सो करके सर्व

ਕਹਿੰਦੇ ਕਿੱਧਰ ਸੰਜੂਨ ਕਿੱਤੀਆਂ ਬਾਣੀ ਕਿੱਤੀਆਂ ਬਾਣੀ ਕਿੱਤੇ ਪਾਸ ਸੁਰਿੰਦਰ ਕਿੱਤੀਆਂ ਸੁਖੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

नाम के।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿ ਰਾਸ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾ

ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਚੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਂਤੀ ਕਰ ਕਰ।

ਸਵਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਜੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੇ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾ ਪ੍ਰਖਾ ਕੀਆਂ ਵਡਿਆਈਆਂ ਤੁਦ ਵਿਨ ਚਿੱਦੇ

ਦੂਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਪੁੱਤ ਭੁੱਖ ਹੈ ਖਾਏ ਚਲਿਆ ਹੈ ਦੁੱਖ ਸੌਖ

ਪਾਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁਕੈ ਭੋਗ ਗੁਣ ਇਹੋ

ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲ।

ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੇ ਜਨ ਨਾਨਕ ਦਿਨ ਕੁਰਬਾਣਾ ਹਰ ਤਿਆਵਹਿ ਹਰ ਤਿਆਵੈ ਤੁਝੇ ਸੇ ਜਨ ਜੁਗ ਮੈਂ ਸੁਖਵਾਸੇ ਸੇ ਮੁਕਤ ਭੈ ਜਨ ਹਰ ਤਿਆਇਆ ਜੀ ਤਿਨ ਟੂਟੇ ਜਮਕੇ ਫਾਂਸੇ ਜਿਨ ਨਿਰਭਉ ਜਿਨ ਹਰ ਨਿਰਭਉ

ਤੁਧ ਬਿਨ ਦੂਜਾ ਅਵਰ ਨਾ ਕੋਈ, ਤੂੰ ਕਰ ਕਰ ਵੇਖੈ ਜਾਣ ਹੈ ਸੋਈ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਚਾ ਮਹੱਲਾ ਪਹਿਲਾ ਤਿਤ ਸਰਵੱਡਾ ਪਹਿਲੀ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ

ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਾ ਤਿਤ ਘਰ ਸਬਗ ਸਬਗ ਸਬਦ ਵਾਜੇ।

ਹਾਲ ਵਿੱਚ ਦਿਨ ਵਕਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਿਆਧਾਰੋ ਜੀ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਦਾਰੋ।

ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮਕੈ ਦੂਤ ਨਾਹੀ ਤੇਰੇ ਛੜ ਜਾਹੇ ਪਉ ਜਲ ਬਿਖਮ ਸਗਾਹੋ ਗੁਰ ਸਭ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਤੇ ਕਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਅਰਾਧਨਾ ਜੇਵਾ ਜਪ ਗੁਰ ਨਾਉ ਨੇਤਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ, ਰਾਸ ਤੁਮ ਮਾਤ ਪਿਤਾ ਹਮ ਬਾਰਕ,

ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ। ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰੈ ਕਰਨਾ ਉਹਨੂੰ ਜਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦੇ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਏ ਦੇਗ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਰਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਏ ਜਾ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਿਆ ਰਿਆ ਹੋਏ ਤੇ ਦੇਗ ਤੇ ਫਤਿਹ ਬਿਰਦ ਕੀ ਪਾਏ ਭਗਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਨ ਜੋਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਸੰਧਿਆ ਵਕਤ ਦੇ ਦੀਵਾਨ ਸਜਾਏ ਗਏ ਮਹਾਰਾਜ ਜੀ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਉਪਰੰਤ ਮਹਾਰਾਜ ਜੀ ਸੋਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਸੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਸੁਖਮਣੀ ਸਾਹਿਬ ਜੀ ਦੇ ਜਾਪ ਕਰਦਿਆਂ ਰਹਿਰਾ ਸਾਹਿਬ ਜੀ ਦੇ ਜਾਪ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਈ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਹੁਰ ਭਿਟਾਵਾ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਔਲੜ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦਰ ਘਰ ਦੇ ਸੇਵ ਸਰਦਾਰ ਜਸਵਿੰਦਰ ਸਿੰਘ ਜੀ ਪਰਿਵਾਰ ਵੱਲੋਂ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਨਵੀਂ ਗੱਡੀ ਸੁਨਣੀ ਬਖਸ਼ਿਸ਼ ਕਰਨੀ ਰਾਹ ਪੈਂਡੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਗੁਰਮਨ ਸਿੰਘ ਦਾ 17ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ
ਅੰਗ ਸੰਗ ਹੋ ਕੇ ਸਹਾਇਤਾ ਕਰਨੀ ਮਹਾਰਾਜ ਜੀ ਕਿਰਪਾ ਕਰੋ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਮ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਾ ਮਿਲੇਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂ ਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੋ ਹਮਰੀ ਰੱਖਿਆ ਕਰੇ ਗੁਰੂ ਕਲਗੀ ਧਰ ਜਗਦੀਸਾ ਬੋਲੀ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ। ਸੰਧਿਆ ਵਾਦ ਦੇ ਸਮੇਂ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਗੋਦ ਵਿਚ ਜੁੜ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜਾ ਆਪਣੇ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਤੇ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਆਪਣੇ ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਇਸ ਵੀਕ 11, 12, 13 ਸਪਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਗੁਰੂ ਘਰ ਦੇ ਵਿਚ 31 ਰਾਗ ਦਰਬਾਰ ਕੀਰਤਨ ਸਮਾਗਮ ਕਰਾਏ ਜਾਂਦੇ ਨੇ। ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਸੋਹਣਾ ਉਪਰਾਲਾ ਕੀਤਾ ਗਿਆ। ਇਸ ਵੀਕ 11, 12, 13 ਸਪਤੰਬਰ ਨੂੰ ਸ਼ੁੱਕਰ ਸ਼ਨੀ ਐਤਵਾਰ ਦਾ ਦਿਨ ਬਣਦਾ ਹੈ। 3 ਦਿਨ 31 ਰਾਗ ਦਰਬਾਰ ਕੀਰਤਨ ਹੋ ਰਹੇ ਨੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਵੱਧ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 12 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 13 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਆ ਰਿਹਾ। 14 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਿਚ ਮਨਾਏ ਜਾਣਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਪਹੁੰਚਣ ਦੀ ਕਿਰਪਾਲਤਾ ਕਰੋ। ਆਓ, ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ, ਆਰਤੀ ਸ਼ਬਦ ਕੀਰਤਨ ਕਰਨਗੇ। ਇਨ੍ਹਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਕਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ, ਉਹ ਆਪ ਜੀ ਨੂੰ ਸਰਵਣ ਕਰਾਉਣਗੇ। ਉਸ ਤੋਂ ਬਾਅਦ 8:45 ਤੋਂ ਲੈ ਕੇ 8:30 ਵਜੇ ਤੱਕ ਸਾਡੇ ਕੋਲ ਸਿੱਖ ਪੰਥ ਦੇ ਮਹਾਨ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਉਨ੍ਹਾਂ ਨੇ ਸ਼ਾਮ ਦਾ ਕੀਰਤਨ ਕਰਨਾ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਆਓ, ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਿੱਠੇ ਸਭੇ ਥਾ ਨਹੀਂ ਤੁਧ ਜਿਹਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਬਸਾਏ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੈ ਦਰਬਾਰੇ ਮਾਲਕ ਜੀ ਜਿਸ ਦਰ ਦੇ ਉੱਤੇ ਬਹਿ ਕੇ ਤੇਰੇ ਭਗਤ ਜਨ ਤੇਰੇ ਗੁਣ ਗਾਉਂਦੇ ਹਨ ਉਹ ਥਾਨ ਕਿੰਨਾ ਪਵਿੱਤਰ ਹੈ ਕਿੰਨਾ ਸੋਹਣਾ ਹੈ ਜਿੱਥੇ ਨਾਮ ਜਪੇ ਹੈ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ ਸੋ ਇਨਿਕ ਸੇਵਾ ਪ੍ਰਵਾਨ ਕੁਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕੁਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀਏ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ ਉਹਨਾਂ ਪਾਸੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੀ ਲੜੀਵਾਰ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਾ ਸਰੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮਿਤ ਅਪਰੰਪਰ ਅਛਰ ਆਦ ਅਨੀਲ ਅਨਾਹਦ ਸਤ ਸਦੈਵ ਤੁਹੀ ਕਰਤਾਰਾ ਜੀਵ ਜਿਤੇ ਜਲ ਮੈ ਥਲ ਮੈ ਸਭ ਕੇ ਪੇਟ ਕੋ ਸਦ ਭੁਖਣ ਹਾਰਾ ਵੇਦ ਪੁਰਾਣ ਕੁਰਾਨ ਤੂੰ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ ਔਰ ਜਹਾਨ ਨਿਦਾਨ ਕਛ ਨਹਿ ਐ ਸੁਭਾਨ ਤੁਹੀ ਸਿਰ ਦਾਰਾ ਹਰ ਕੀ ਵਡਿਆਈ ਹੋ ਆਖ ਨਾ ਸਕ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਜੀ ਥਾਪਿਆ ਨਾ ਜਾਏ ਕੀਤਾ ਨਾ ਹੋਏ।

ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਿਸ਼ ਫਜ਼ੀਰ, ਮਕੀਨੋ ਮਕਾਂ, ਜ਼ਮੀਨੋ ਜ਼ਮਾਂ, ਪੀਰਾਨ ਪੀਰ, ਦਸਤਗੀਰ, ਜਾਹਰ ਪੀਰ, ਜਗਤਗੁਰ ਬਾਬਾ, ਇਲਾਹੀ ਜੋਤ, ਨਿਰੰਕਾਰ ਸਵਰੂਪ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਵੱਲੋਂ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਇਲਾਹੀ ਸ਼ਾਹਕਾਰ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੀ ਵਿਚਾਰ ਸਤਿਗੁਰੂ ਜੀ ਕਿਰਪਾ ਕਰਕੇ ਸਿੱਖੀ ਦੇ ਵਿੱਚ ਅਕੀਦਾ ਕੇਵਲ ਇੱਕ ਗੁਰੂ ਦੇ ਉੱਤੇ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ ਗੁਰ ਗੋਬਿੰਦ ਗੋਬਿੰਦ ਗੁਰ ਇੱਕ ਜੋਤ ਦੋਏ ਨਾ ਤਰਾਇਆ। ਗੁਰ ਪਰਮੇਸ਼ਰ ਇੱਕੋ ਜਾਣ, ਔਰ ਇਸ ਪੌੜੀ ਦੀ ਅਖੀਰਲੀ ਪੰਕਤੀ ਹੈ ਕਿ ਇੱਕ ਗੱਲ ਦਾ ਸਤਿਗੁਰੂ ਮੈਨੂੰ ਗਿਆਨ ਬਖਸ਼ਦੇ, ਸਭਨਾ ਜੀਆਂ ਦਾਤਾ ਹੈ ਨਾ ਉਹ ਇੱਕ ਹੈ, ਦਾਤਾ ਦੂਜਾ ਨਹੀਂ ਹੈਗਾ। ਸਿੱਖੀ ਤੋਂ ਬਿਨਾਂ ਤਿੰਨਾਂ ਦੀ ਚਾਰ ਦੀ ਫਲਸਫੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਮੁਬਾਰਕ ਹੈ ਉਹਨਾਂ ਨੇ ਜੋ ਮਤ ਹਿੰਦੂ ਮਤ ਦੇ ਨਾਲ ਥੱਲੇ ਚੱਲ ਰਿਹਾ ਉਹਨਾਂ ਦਾ ਸਿਧਾਂਤ ਹੈ ਤਿੰਨਾਂ ਅਨੁਸਾਰ, ਵੀ ਇਹ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਹੈ, ਰਿਜਕ ਦੇਣ ਵਾਲਾ ਵਿਸ਼ਨੂੰ ਹੈ, ਤੇ ਲਿਜਾਣ ਵਾਲਾ ਰੁਦਰ ਜਿਸ ਨੂੰ ਦੋ ਨਾਂ ਹੋਰ ਦਿੱਤੇ ਗਏ ਨੇ, ਮਹਾਦੇਵ ਤੇ ਸ਼ਿਵਜੀ। ਇਸਲਾਮ ਦੀ ਫਲਸਫੀ ਵੀ ਜਿਹੜੀ ਹੈ ਉਹ ਜਬਰਾਇਲ, ਮਿਕਾਇਲ, ਇਜ਼ਰਾਇਲ ਤੇ ਇਸਰਾਫਾਇਲ ਚਾਰਾਂ ਦੇ ਉੱਤੇ ਟਿੱਕੀ ਹੋਈ ਹੈ। ਸਿੱਖੀ ਦੀ ਫਲਾਸਫੀ ਜਿਹੜੀ ਹੈ ਨਾ ਉਹ ਇੱਕ ਉੱਤੇ ਆ, ਵੀ ਇੱਕ ਤੋਂ ਬਿਨਾਂ ਦੂਜਾ ਨਹੀਂ, ਦਾਤਾ ਦੂਜਾ ਨਹੀਂ ਹੈਗਾ। ਜਿਹੜਾ ਸਾਜਣ ਵਾਲਾ ਹੈ ਨਾ ਉਹ ਇੱਕ ਹੈ। ਇਸੇ ਇਲਾਹੀ ਸ਼ਾਹਕਾਰ ਦੀ ਜਿਹੜੀ ਤੀਹਵੀਂ ਪੌੜੀ ਹੈ ਨਾ, ਇੱਕ ਵਾਰੀ ਸਤਿਗੁਰ ਸਾਹਿਬ ਦੀ ਵਿਚਾਰ ਕਰਾ ਰਹੇ ਸੀ, ਸਾਹਮਣੇ ਪ੍ਰਿੰਸੀਪਲ ਸਾਹਿਬ ਬੈਠੇ ਸੀ, ਜਦੋਂ ਥੱਲੇ ਆਏ ਉਹਨਾਂ ਨੇ ਕਿਰਪਾ ਕੀਤੀ, ਦਾਸ ਨੂੰ ਥਾਪੜਾ ਦਿੱਤਾ, ਕਹਿੰਦੇ ਮੈਂ ਬਹੁਤ ਖੁਸ਼ ਹੋਇਆ ਅੱਜ ਤੁਹਾਡੇ ਕੋਲ ਇਹ ਵਿਚਾਰ ਸੁਣ ਕੇ। ਮੈਂ ਕਿਹਾ ਜੀ ਮੈਂ ਤਾਂ ਡਰ ਰਿਹਾ ਸੀਗਾ। ਕਹਿੰਦੇ ਨਹੀਂ ਬਹੁਤ ਵਧੀਆ ਸੀ, ਸਿੱਖ ਕਿੱਡਾ ਹੀ ਵੱਡਾ ਹੋ ਜਾਵੇ ਸਿੱਖ ਹਮੇਸ਼ਾ ਭੁੱਲਣਹਾਰ ਹੈ। ਭੁੱਲ ਗੁਰੂ ਕੇਵਲ ਕਰਤਾਰ ਹੈ, ਭੁੱਲਦਾ ਨਹੀਂ ਤੇ ਗੁਰੂ ਨਹੀਂ ਭੁੱਲਦਾ, ਸਿੱਖ ਭੁੱਲਣਹਾਰ ਹੈ। ਗੁਰਬਾਣੀ ਦੀ ਵਿਚਾਰ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚੋਂ ਲਈ ਜਾਵੇ, ਉਹਨੂੰ ਗੁਰਬਾਣੀ ਵਿਆਕਰਨ ਕਹਿੰਦੇ ਆ। ਅੱਜ ਕੰਪਿਊਟਰ ਦਾ ਯੁੱਗ ਹੈ, ਤੁਸੀਂ ਘਰੇ ਜਾ ਕੇ ਚੈੱਕ ਕਰ ਸਕਦੇ, ਜਿੰਨੀ ਸਾਰੀ ਇਲਾਹੀ ਬਾਣੀ ਦੇ ਵਿੱਚ ਤੱਤੇ ਨੂੰ ਸਿਹਾਰੀ ਆਏਗੀ, ਨੰਨੇ ਨੂੰ ਸਿਹਾਰੀ ਆਏਗੀ, ਉੱਥੇ ਕਿਤੇ ਵੀ ਅਰਥ ਤਿੰਨ ਨਹੀਂ ਬਣਨਗੇ।
ਜੇ ਕਿਤੇ ਤਿੰਨ ਅਰਥ ਬਣਨਗੇ ਤੇ ਤੱਤੇ ਨੂੰ ਜਾਂ ਟਿੱਪੀ ਲਾਈ ਹੋਏਗੀ ਜਾਂ ਨੰਨੇ ਨੂੰ ਸਿਹਾਰੀ ਨਹੀਂ ਹੋਏਗੀ। ਜਿੰਨੀ ਵਾਰ ਵੀ ਗੁਰੂ ਕੀ ਬਾਣੀ ਦੇ ਵਿੱਚ ਤੱਤੇ ਨੂੰ ਸਿਹਾਰੀ ਆਏਗੀ ਨੰਨੇ ਨੂੰ ਸਿਹਾਰੀ ਆਏਗੀ ਨਾ, ਉਹਦੇ ਅਰਥ ਜਿਹੜੇ ਨਾ ਇਹੀ ਬਣਨਗੇ ਵੀ ਤਿਸ ਨੇ। ਇਸ ਫੁਰਮਾਨ ਵਿੱਚ ਵੀ ਇੱਕ ਵਾਰੀ ਆਇਆ ਜਿਨ ਸੇਵਿਆ ਤਿੰਨ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਸਿਹਾਰੀ। ਜਿਹੜਾ ਤੀਵੀਂ ਪੌੜੀ ਵਿੱਚ ਹੈ ਨਾ ਏਕਾ ਮਾਈ ਜੁਗਤ ਵੇ ਆਈ, ਤਿੰਨ ਤੱਤੇ ਨੂੰ ਸਿਹਾਰੀਏ ਨੰਨੇ ਨੂੰ ਸਿਹਾਰੀਏ, ਤਿੰਨ ਚੇਲੇ ਪ੍ਰਵਾਨ। ਅੱਗੇ ਇੱਕ ਸੰਸਾਰੀ ਕੱਕੇ ਨੂੰ ਔਂਕੜ ਲੱਗਾ ਜੇ, ਇੱਕ ਭੰਡਾਰੀ ਕੱਕੇ ਨੂੰ ਫਿਰ ਔਂਕੜ ਲੱਗਾ ਜੇ, ਇੱਕ ਲਾਏ ਦੀਵਾਨ ਕੱਕੇ ਨੂੰ ਫਿਰ ਔਂਕੜ ਲੱਗਾ। ਹੁਣ ਜਦੋਂ ਸਿਧਾਂਤ ਆਵੇਗਾ ਨਾ ਉਹ ਤਿੰਨ ਦਾ ਅਰਥ ਤਿੰਨ, ਫਿਰ ਉਹਦੇ ਵਿੱਚੋਂ ਇਹ ਨਿਕਲੂਗਾ ਵੀ ਇਕੱਲਾ ਦਾਤਾ ਹੀ ਇੱਕ ਨਹੀਂ, ਸੰਸਾਰ ਨੂੰ ਸਾਜਣ ਵਾਲਾ ਵੀ ਇੱਕ ਹੈ। ਕ੍ਰਿਸਚਨ ਦੀ ਫਿਲਾਸਫੀ ਵੀ ਤਿੰਨਾਂ ਤੇ ਖਲੋਤੀ ਹੈ, ਗੋਡ ਜਨਰੇਟਰ ਓਪਰੇਟਰ ਤੇ ਡਿਸਟਰਾਇਰ, ਉਹਨਾਂ ਵੀ ਤਿੰਨ ਹੀ ਮੰਨੇ ਹੈ। ਸਿੱਖੀ ਕਹਿੰਦੀ ਇੱਕ ਹੈ ਤੂੰ, ਤੁਦ ਆਪੇ ਸ੍ਰਿਸ਼ਟ ਸਿਰਜੀ ਆ, ਇਹ ਸ੍ਰਿਸ਼ਟੀ ਤੂੰ ਸਿਰਜੀ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਬਣਾਉਣ ਵਾਲਾ ਨਹੀਂ, ਤੂੰ ਸਿਰਜੀ ਹੈ ਤੇ ਤੂੰ ਹੀ ਰਿਜਕ ਦੇਣ ਵਾਲਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਜਿੰਨੇ ਵੀ ਜੀਰ ਉਹ ਪਸ਼ੂ ਪੰਛੀ ਹੋਣ ਸਾਰਿਆਂ ਦਾਤਾ ਤੂੰ ਇੱਕ ਹੈ। ਸਤਿਗੁਰ ਦੀ ਬਾਣੀ ਉੱਤੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਪਾਠ ਕਰਨਾ ਲੇਕਿਨ ਉੱਤੇ ਅਕੀਦਾ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਇਦੋਂ ਸਿਵਾਏ ਸਾਡਾ ਅਕੀਦਾ ਜਿਹੜਾ ਨਾ ਕਿਤੇ ਨਾ ਹੋਵੇ। ਅਜੇ ਇਸੇ ਪੌੜੀ 'ਚ ਇਹ ਵਿਚਾਰ ਆ ਜਾਣੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਇਸ ਗੱਲ ਨੂੰ ਮਾਝ ਦੀ ਵਾਰ ਵਿੱਚ ਨਾ ਰਿਜਕ ਦਸਤ ਆ ਕਸੇ ਹਮਾ ਰਾ ਏਕ ਆਸ ਵਸੇ, ਨਾ ਨਹੀਂ ਰਿਜਕ ਰੋਟੀ ਰੋਜੀ, ਨਾ ਰਿਜਕ ਦਸਤ ਹੱਥ ਰੋਜੀ ਕਿਸੇ ਦੇ ਹੱਥ ਵਿੱਚ ਨਹੀਂ। ਹਮਾ ਤਮਾਮ ਪਾਸਿਆਂ ਹਮਾਰਾ ਏਕ ਆਸ ਵਸੇ, ਅਸਤ ਏਕ ਜਿਗਰ ਕੋਈ ਏਕ ਤੂਈ, ਇੱਕ ਤੂਈ ਇੱਕ ਤੂਈ ਹੈ, ਤੇਰੇ ਤੋਂ ਬਿਨਾਂ ਕੋਈ ਦਾਤਾ ਦੂਜਾ ਹੈ ਹੀ ਨਹੀਂ। ਬੜੀ ਸੌਖੀ ਪੰਕਤੀ ਆਪ ਸਭ ਨੂੰ ਜ਼ਬਾਨੀ ਕੰਠ ਹੋਏਗੀ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ ਅਗਣਤ ਭਰੇ ਭੰਡਾਰ। ਵੀ ਦਾਤਾ ਜਿਹੜਾ ਹੈ ਉਹ ਇੱਕ ਹੈ, ਦਾਤਾ ਦੂਜਾ ਜਿਹੜਾ ਹੈ ਉਹ ਤੇਰੇ ਤੋਂ ਬਿਨਾ ਨਹੀਂ ਹੈਗਾ। ਲੇਕਿਨ ਸਿੱਖੀ ਦੀ ਫਲਾਸਫੀ ਜਿਹੜੀ ਹੈ ਵੀ ਲਿਜਾਣ ਵਾਲਾ ਵੀ ਤੂੰ ਹੈ, ਸਿੱਖੀ ਦੇ ਵਿੱਚ ਉਹ ਵੱਖਰਾ ਨਹੀਂ ਹੈਗਾ। ਮਾਰੇ ਰਾਖੇ ਇੱਕੋ ਸੋਏ, ਤੇਰੇ ਤੋਂ ਬਿਨਾਂ ਕੋਈ ਹੋਰ ਮਾਰਨ ਵਾਲਾ ਨਹੀਂ ਹੈਗਾ, ਤੂੰ ਹੀ ਰੱਖਣ ਵਾਲਾ ਹੈ ਤੂੰ ਹੀ ਮਾਰਨ ਵਾਲਾ ਹੈ। ਇਹ ਗੱਲ ਮੈਨੂੰ ਦ੍ਰਿੜ ਕਰਵਾ ਦੇ ਗੁਰੂ, ਬੁਝਾ ਦੇ ਮੇਰੇ ਅੰਦਰ ਇਸ ਗੱਲ ਦਾ ਗਿਆਨ ਹੋ ਜਾਵੇ ਵੀ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ, ਦਾਤਾ ਤੂੰ ਹੈ ਤੇ ਮੈਂ ਜੋ ਲੈਣਾ ਹੈ ਮੈਨੂੰ ਮਿਲਣਾ ਹੈ ਉਹ ਤੇਰੇ ਦਰ ਤੋਂ ਮਿਲਣਾ ਹੈ। ਲੇਕਿਨ ਤੂੰ ਕਿਹੋ ਜਿਹਾ ਹੈ ਛਾਪਿਆ ਨਾ ਜਾਏ,
ਤੂੰ ਕਿਸੇ ਦਾ ਥਾਪਿਆ ਹੋਇਆ ਨਹੀਂ ਹੈਗਾ। ਜੇ ਤੂੰ ਕਿਸੇ ਦਾ ਥਾਪਿਆ ਹੋਇਆ ਹੁੰਦਾ ਫਿਰ ਤੇ ਤੂੰ ਦਾਤਾ ਨਹੀਂ ਸੀ ਹੋਣਾ, ਤੂੰ ਵੀ ਕਿਸੇ ਦਾ ਕੀਤਾ ਹੋਇਆ ਹੋਣਾ ਸੀਗਾ। ਦੁਨੀਆਂ ਦੇ ਵਿੱਚ ਇੱਕ ਵਿਸ਼ੇਸ਼ਣ ਜੋ ਉਸ ਅਕਾਲ ਪੁਰਖ ਦੇ ਨਾਂ ਨਾਲ ਲੱਗਦੇ ਆ, ਗੁਰੂ ਨਾਨਕ ਦੇ ਘਰ ਨੇ ਆਪਣੇ ਨਾਂ ਨਾਲ ਨਹੀਂ ਲਾਏ। ਗੁਰੂ ਨਾਨਕ ਸਾਹਿਬ ਨੇ ਆਪਣੇ, ਇਹ ਗੱਲ ਵੱਖਰੀ ਕਿ ਉਸ ਤੋਂ ਬਾਅਦ ਸਤਿਗੁਰ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਵਿਸ਼ੇਸ਼ਣ ਲਾਏ ਆ, ਭਾਈ ਗੁਰਦਾਸ ਜੀ ਨੇ ਲਾਏ ਆ, ਭਾਈ ਨੰਦ ਲਾਲ ਨੇ ਲਾਏ ਆ, ਜਿੰਨੇ ਵਿਸ਼ੇਸ਼ਣ ਆਪਾਂ ਗੁਰੂ ਨਾਨਕ ਸਾਹਿਬ ਲਾਏ ਉਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਗੁਰੂ ਨਾਨਕ ਸਾਹਿਬ ਨਾਲ ਲਾਏ ਆ, ਪਰ ਉਹਨਾਂ ਨੇ ਜੋਤ ਹੋਣ ਕੇ ਅਕਾਲ ਪੁਰਖ ਜਾਣ ਕੇ ਜੋਤ ਕਰਕੇ ਉਹ ਵਿਸ਼ੇਸ਼ਣ ਲੱਗੇ ਹੋਏ ਆ। ਗੁਰੂ ਨਾਨਕ ਸਾਹਿਬ ਨੇ ਆਪਣੇ ਨਾਂ ਦੇ ਨਾਲ ਕੋਈ ਵਿਸ਼ੇਸ਼ਣ ਨਹੀਂ ਲਾਇਆ ਕਿ ਜਿਹੜਾ ਉਹ ਸਰੀਰ ਕਰਕੇ। ਦੁਨੀਆਂ ਦੇ ਵਿੱਚ ਇਹ ਵਿਸ਼ੇਸ਼ਣ ਲਾਏ ਗਏ ਸੀ ਤੇ ਕਈ ਵਾਰੀ ਅਸੀਂ ਵੀ ਅਣਜਾਣ ਪੁਣੇ ਚ, ਮੇਰਾ ਕੋਈ ਇਤਰਾਜ਼ ਨਹੀਂ ਕਿ ਉਹ ਧਰਮ ਵਾਲੇ ਮੰਨਣ, ਜਿਵੇਂ ਸ੍ਰੀ ਰਾਮ ਚੰਦਰ ਜੀ ਨੂੰ ਭਗਵਾਨ, ਵਿਸ਼ਨੂੰ ਜੀ ਨੂੰ ਭਗਵਾਨ, ਸ਼ਿਵ ਜੀ ਨੂੰ ਭਗਵਾਨ, ਕ੍ਰਿਸ਼ਨ ਜੀ ਨੂੰ ਭਗਵਾਨ। ਭਾਈ ਤੁਹਾਡਾ ਧਰਮ ਹੈ, ਤੁਹਾਡਾ ਅਕੀਦਾ ਹੈ, ਤੁਹਾਡੇ ਧਰਮ ਦਾ ਸਿਧਾਂਤ ਤੁਸੀਂ ਲਾ ਸਕਦੇ ਜੀ, ਪਰ ਸਿੱਖੀ ਦੇ ਵਿੱਚ ਉਹ ਅਕਾਲ ਪੁਰਖ ਅਜੂਨੀ ਮੰਨਿਆ ਗਿਆ। ਜਿਹੜਾ ਮੁੱਖ ਇਹ ਕਹੇ ਕਿ ਪਰਮੇਸ਼ਰ ਜੂਨੀ ਚਾਹ ਸੋ ਮੁੱਖ ਜਲੋ ਜਿੱਤ ਕਹੇ ਠਾਕੁਰ ਜੂਨੀ, ਉਹ ਮੂੰਹ ਸੜ ਜਾਵੇ ਜਿਹੜਾ ਇਹ ਆਖੇ ਵੀ ਜਿਹੜਾ ਵਾਹਿਗੁਰੂ ਹੈ ਉਹ ਜੂਨੀ ਚ ਆ ਗਿਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਆਪਣਾ ਪੰਥ ਨਹੀਂ ਚਲਾਇਆ, ਕਿਉਂਕਿ ਉਹ ਪੰਥ ਉਹਦਾ ਹੈ। ਜੇ ਆਪਣਾ ਪੰਥ ਸਾਰਤਾ ਫਿਰ ਉਹਦੇ ਬਰਾਬਰ ਦੇ ਸ਼ਰੀਕ ਹੋ ਗਏ। ਜਿਨ੍ਹਾਂ ਨੇ ਆਪਣਾ ਪੰਥ ਚਲਾਇਆ ਉਹਨਾਂ ਨੂੰ ਇਲਾਹੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਲੱਜ ਆਖਿਆ, ਕੁਲਾਹਾਂ ਦਿੰਦੇ ਬਾਵਲੇ ਲੈਂਦੇ ਵੱਡ ਨਲੱਜ। ਬਗਦਾਦ ਦੇ ਪੀਰ ਨੇ ਇਹੀ ਪੁੱਛਿਆ ਸੀ, ਕੌਣ ਫਕੀਰ ਕਿਸ ਦਾ ਘਰਾਨਾ, ਵੀ ਤੂੰ ਕਿਹੜੇ ਘਰਾਨੇ ਵਿੱਚੋਂ ਹੈ। ਗੁਰੂ ਨਾਨਕ ਸਾਹਿਬ ਨੂੰ ਇਹ ਗਿਆਨ ਸੀ ਕਿ ਦੁਨੀਆਂ ਦਾ ਘਰਾਨਾ ਘਰਾਨਾ ਨਹੀਂ ਹੈਗਾ, ਦੁਨੀਆਂ ਦੀਆਂ ਕੁੱਲਾਂ ਕੁੱਲਾਂ ਨਹੀਂ ਹੈਗੀਆਂ। ਤੇ ਗੁਰੂ ਨਾਨਕ ਸਾਹਿਬ ਨਾਨਕ ਕੱਲ ਵਿੱਚ ਆਇਆ ਰੱਬ ਫਕੀਰ ਇੱਕ ਪਹਿਚਾਨਾ, ਸੱਜਣਾ ਘਰਾਨਾ ਉਸ ਇੱਕ ਦਾ ਹੈ ਤੇ ਉਸ ਇੱਕ ਦੇ ਘਰਾਨੇ ਵਿੱਚ। ਮੱਕੇ ਦੇ ਵਿੱਚ ਜਦੋਂ ਮੱਕੇ ਦਾ ਇਲਾਹੀ ਕੌਤਕ ਲੱਗਿਆ, ਇਸਲਾਮ ਦੀਆਂ ਕਿਤਾਬਾਂ ਪੜ੍ਹੀਆਂ, ਉਹਨਾਂ ਦੀਆਂ ਕਿਤਾਬਾਂ ਦੀ ਗਵਾਹੀ ਹੈ, ਮੈਂ ਉਹਦੀਆਂ ਫੋਟੋ ਸਟੇਟਾਂ ਰੱਖੀਆਂ ਹੋਈਆਂ। ਇਸਲਾਮ ਦੀ ਦੁਨੀਆਂ ਇਹ ਮੰਨਦੀ ਹੈ ਕਿ ਦੋ ਵਾਰੀ ਮੱਕਾ ਉੱਡਿਆ। ਕੋਈ ਮੁਸਲਮਾਨ ਇਸ ਗੱਲ ਨੂੰ ਆਖੇ ਨਾ ਤੇ ਉਹਦੀਆਂ ਕਿਤਾਬਾਂ ਪ੍ਰਮਾਣਿਕ ਉਹਦੇ ਅੱਗੇ ਕੱਢ ਕੇ ਰੱਖੀਆਂ ਜਾਣਗੀਆਂ। ਭਾਈ ਗੁਰਦਾਸ ਜੀ ਨੇ ਇਹ ਗੱਲ ਮੰਨੀ ਹੈ ਕਿ ਮੱਕਾ ਫਿਰਿਆ, ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਿਲ੍ਹਾ ਦਿਖਾਰੀ। ਔਰ ਉਦੋਂ ਬਾਅਦ ਇੱਕ ਸਵਾਲ ਸੀ ਕਾਜੀ ਰੁਕਨਦੀਨ ਦਾ, ਫਲਾ ਉਹ ਮਜ਼ਹਬ ਹੋ, ਦੱਸ ਤੇਰਾ ਮਜ਼ਹਬ ਕੀ ਹੈ। ਤੇ ਗੁਰੂ ਨਾਨਕ ਸਾਹਿਬ ਜਵਾਬ ਸੀ, ਲਾ ਮਜ਼ਹਬ ਹੋ, ਮੇਰਾ ਕੋਈ ਧਰਮ ਨਹੀਂ ਹੈਗਾ। ਉਹ ਹੈਰਾਨ ਹੋਇਆ ਵੀ ਤੁਹਾਡਾ ਕੋਈ ਧਰਮ ਨਹੀਂ? ਨਹੀਂ ਨਹੀਂ, ਧਰਮ ਮੇਰਾ ਨਹੀਂ, ਮਜ਼ਹਬ ਹੋ ਅਲਾਹੇ ਹਮ ਅਬਦੁੱਲਾ ਅਲਾਹੇ। ਮਜ਼ਹਬ ਤੇ ਉਸ ਅੱਲਾ ਦਾ ਹੈ, ਧਰਮ ਤੇ ਉਸ ਅੱਲਾ ਦਾ ਹੈ, ਮੈਂ ਤੇ ਉਸ ਅੱਲਾ ਦਾ ਬੰਦਾ ਵਾਂ। ਦੁਨੀਆਂ ਦੇ ਉੱਤੇ ਕਿਸੇ ਨੇ ਇਹ ਨਹੀਂ ਸੀ ਅਖਵਾਇਆ, ਦੁਨੀਆਂ ਦੇ ਉੱਤੇ ਇਹ ਅਖਵਾਇਆ ਸੀ ਕਿ ਭਗਵਾਨ ਆ, ਰਿਸ਼ੀਆਂ ਮੁਨੀਆਂ ਸੱਲਾ ਵਲੇਹੀ ਵਸੱਲਮ ਆ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਆਖਿਆ ਸੀ, ਮੈਂ ਅੱਲਾ ਨਹੀਂ, ਮੈਂ ਅੱਲਾ ਦਾ ਬੰਦਾ ਵਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ, ਮੈਂ ਹੂੰ ਪਰਮ ਪੁਰਖ ਕਾ ਦਾਸਾ, ਦੇਖਣੇ ਆਇਆ ਜਗਤ ਤਮਾਸਾ। ਮੈਂ ਉਸ ਪਰਮ ਪੁਰਖ ਦਾ ਦਾਸ ਹਾਂ ਜਿਹੜਾ ਕਿਸੇ ਦਾ ਥਾਪਿਆ ਹੋਇਆ ਨਹੀਂ ਹੈਗਾ,
ਮੈਂ ਉਹਦਾ ਦਾਸ ਹਾਂ। ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਅਖਵਾਇਆ ਕਿ ਮੈਂ ਪਰਮੇਸ਼ਰ ਹੈਗਾ, ਆਖਿਆ ਉਹ ਜੂਨੀ ਹੈ। ਤੇ ਸਿੱਖ ਨੂੰ ਵੀ ਸਿੱਖ ਭੁਲੇਖਾ ਨਾ ਖਾ ਜਾਵੇ, ਕਿਉਂ ਕਹੋ ਕਿਸੇ ਨੇ ਕਿਰਪਾ ਨਿਧ, ਸਤਿਕਾਰ ਨਾਲ ਨਾਂ ਲਾਂਗੇ ਅਸੀਂ ਕ੍ਰਿਸ਼ਨ ਜੀ ਦਾ, ਭਾਈ ਉਹਨਾਂ ਦੇ ਅਵਤਾਰ ਨੇ, ਅਸੀਂ ਕਿਸੇ ਨੂੰ ਮਾੜਾ ਕਿਉਂ ਆਖੀਏ। ਲੇਕਿਨ ਸਾਡਾ ਅਕੀਦਾ, ਸਾਡੇ ਘਰ ਨੂੰ ਸਾਨੂੰ ਗੁਰੂ ਨੇ ਮੱਤ ਦਿੱਤੀ ਏ, ਗੁਰਾ ਇੱਕ ਦੇਹ ਬੁਝਾਈ, ਅਸੀਂ ਕਿਰਪਾ ਦਾ ਖਜ਼ਾਨਿਆਂ ਦਾ ਮਾਲਕ ਕੇਵਲ ਉਸ ਪਰਮੇਸ਼ਰ ਨੂੰ ਮੰਨ ਸਕਦੇ ਹਾਂ। ਕਿਹੇ ਕਾਜ ਤੇ ਬਦਕ ਬਾਣ ਲਗਾਇਓ, ਭਾਈ ਉਹ ਤੇ ਅਜੂਨੀ ਏ, ਉਹਨੂੰ ਤੇ ਕਿਸੇ ਕੋਈ ਮਾਰ ਹੀ ਨਹੀਂ ਸਕਦਾ, ਉਹਦੇ ਤੇ ਕੋਈ ਵਾਰ ਕਰ ਹੀ ਨਹੀਂ ਸਕਦਾ, ਬਲਕਿ ਜਿਹੜਾ ਉਹਦਾ ਪਿਆਰਾ ਹੈ, ਜੇ ਉਹਦੇ ਤੇ ਕੋਈ ਵਾਰ ਕਰੇ ਤੇ ਉਹਦਾ ਵਾਰ ਵੀ ਰੋਕਦਾ ਹੈ ਜਿਹੜਾ ਉਹਦੇ ਨਾਲ ਇੱਕ ਹੋ ਗਿਆ। ਕਿਉਂ ਕਹੋ ਕ੍ਰਿਸ਼ਨ ਕਿਰਪਾ ਨਿਧ, ਕਿਹੇ ਕਾਜ ਤੇ ਬਦਕ ਬਾਣ ਲਗਾਇਓ, ਔਰ ਕੁਲੀਨ ਉਧਾਰਤ ਜੋ ਜੋ ਹੋਰਨਾਂ ਦੀਆਂ ਕੁੱਲਾਂ ਨੂੰ ਤਾਰਨ ਵਾਲਾ, ਕਿਹ ਕਾਰਨ ਤੇ ਆਪਣੋ ਕੁੱਲ ਨਾਸ ਕਰਾਇਓ, ਆਦ ਅਜੋਨ ਅਜਿਹਾ ਕਹੋ, ਕਿਹ ਕਾਰਨ ਦੇਵਕ ਕੇ ਜਠਰੰਤਰ ਆਇਓ, ਉਹ ਕਿਵੇਂ ਦੇਵਕੀ ਦੀ ਕੁੱਖ ਵਿੱਚ ਆਇਆ, ਤਾਤ ਨਾਮਾਤ ਕਹਿ ਜੇ ਕੋ ਤਾਂ ਕਿਉਂ ਵਾਸ ਦੇਵੇ ਬਾਪ ਕਹਾਇਓ, ਉਹਦਾ ਕੋਈ ਪਿਤਾ ਨਹੀਂ, ਉਹਦਾ ਕੋਈ ਮਾਤਾ ਨਹੀਂ, ਉਹ ਵਾਹਿਗੁਰੂ ਅਕਾਲ ਪੁਰਖ ਅਜੂਨੀ ਹੈ। ਉਹਦਾ ਜਨਮਦਿਨ ਨਹੀਂ ਮਨਾਇਆ ਜਾ ਸਕਦਾ, ਅਸੀਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦੇ ਸਰੀਰ ਦਾ ਮਨਾਉਂਦੇ ਹਾਂ, ਵੀ ਗੁਰੂ ਨਾਨਕ ਦੇ ਜੋਤ ਵਿੱਚ ਅਕਾਲ ਪੁਰਖ ਉਸ ਦਿਨ ਪ੍ਰਗਟ ਹੋਇਆ, ਨਾ ਕਿ ਅਕਾਲ ਪੁਰਖ ਦਾ। ਲੇਕਿਨ ਭਾਈ ਗੁਰਦਾਸ ਜੀ ਨੇ ਆਖਿਆ ਕਿ ਇਹ ਦੁਨੀਆਂ ਭੁੱਲੀ ਹੋਈ ਭਗਵਾਨ ਦੇ ਜਨਮਦਿਨ ਬਣਾਤੇ ਹੈ, ਔਰ ਅਸੀਂ ਉਸ ਅਕਾਲ ਪੁਰਖ ਦੇ ਸ਼ਰੀਕ ਬਣ ਗਏ, ਸ਼ਿਰਕ ਬਣ ਗਏ। ਕਾਫਰ ਤੋਂ ਵੱਧ ਗੁਨਾਹਗਾਰ ਜਿਹੜਾ ਹੁੰਦਾ ਹੈ, ਇੱਕ ਨੰਬਰ ਤੇ ਕਾਫਰ ਹੁੰਦਾ। ਹਾਂ, ਇਹ ਗੱਲ ਵੱਖਰੀ ਹੈ ਕਿ ਇਸਲਾਮ ਦੀ ਦੁਨੀਆਂ ਜਿਹੜੀ ਹੈ ਉਹ ਮੁਸਲਮਾਨ ਤੋਂ ਬਿਨਾਂ ਦੂਜੇ ਸਾਹਿਬ ਨੂੰ ਕਾਫਰ ਮੰਨਦੀ ਏ, ਲੇਕਿਨ ਹਕੀਕਤ ਇਹ ਕਿ ਕਾਫਰ ਉਹਨੂੰ ਕਹਿੰਦਾ ਜਿਹੜਾ ਕੁਫਰ ਤੋਲਦਾ ਹੋਵੇ। ਕੁਫਰ ਕੀ ਹੈ? ਕੂੜ, ਜਿਹੜਾ ਕੂੜ ਬੋਲਦਾ ਹੋਵੇ ਉਹ ਕਾਫਰ ਏ। ਲੇਕਿਨ ਕੂੜ ਬੋਲਣ ਵਾਲੇ ਤੋਂ ਅੱਗੇ ਕੂੜ ਵੀ ਬੋਲਣਾ ਤੇ ਫਿਰ ਆਪਣੇ ਆਪ ਨੂੰ ਭਗਵਾਨ ਅਖਾਉਣਾ। ਤੇ ਜਿਹੜੇ ਇਹੋ ਜਿਹੇ ਲੜ ਲੱਗ ਜਾਣ ਉਹਨਾਂ ਦਾ ਉਧਾਰ ਨਹੀਂ ਹੋ ਸਕਦਾ। ਸਾਡੀ ਇੱਕ ਵਾਰਤਾ ਹੈ, ਸਾਡੇ ਮਾਲ ਵਿੱਚ ਸਤਿਗੁਰ ਦਰਬਾਰ ਹੈ ਗੁਰਦੁਆਰਾ ਕਲਿਆਣ ਸਰ, ਉਹਦੀ ਵਾਰਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਜਦੋਂ ਗਏ ਕਿ ਬਹੁਤ ਵੱਡਾ ਸੱਪ ਸੀਗਾ ਅਜਗਰ, ਜਿਹਨੂੰ ਬਹੁਤ ਕੀੜੀਆਂ ਚਿੰਬੜੀਆਂ ਹੋਈਆਂ ਸੀ। ਸਤਿਗੁਰ ਨੇ ਤੀਰ ਮਾਰ ਕੇ ਉਧਾਰ ਕੀਤਾ ਤੇ ਸਤਿਗੁਰ ਨੂੰ ਪੁੱਛਿਆ, ਹੇ ਸਤਿਗੁਰ ਜੀ ਇਹ ਕੀ ਕੌਸ਼ ਸੀ? ਕਹਿੰਦੇ ਇਹ ਇੱਕ ਆਪਣੇ ਆਪ ਨੂੰ ਅਖਵਾਉਣ ਵਾਲਾ ਸੀ, ਅੱਜ ਇਹਨੇ ਨੂੰ ਚਿੰਬੜੇ ਹੋਏ ਸਾਰੇ ਇਹਦੇ ਸੇਵਕ ਸੀ, ਇਹਦਾ ਮਾਸ ਖਾ ਰਹੇ ਸੀ। ਭਾਈ ਗੁਰਦਾਸ ਜੀ ਨੇ ਇੱਕ ਸਵਾਲ ਖੜਾ ਕੀਤਾ ਹੈ, ਆਦਤ ਸੋਮ ਭੋਮ ਬੁੱਧ ਹੋਂ ਬ੍ਰਹਸਪਤ ਸ਼ੁੱਕਰ ਸਨੀਚਰ ਸਾਤੋਂ ਵਾਰ ਬਾਂਟ ਲੀਨੋ ਹੈ। ਆਦਤ ਸੂਰਜ ਨੂੰ ਕਹਿੰਦੇ ਆ, ਇੱਧਰ ਸੰਡੇ ਸਨਡੇ, ਉਧਰ ਸੋਮ ਚੰਦਰਮਾ ਨੂੰ ਕਹਿੰਦੇ ਆ, ਇੱਧਰ ਮੰਡੇ ਮੂਨਡੇ। ਉਸ ਅਕਾਲ ਪੁਰਖ ਨੂੰ ਛੱਡ ਕੇ ਜਿਹੜਾ ਸਾਰਿਆਂ ਨੂੰ ਸਾਜਣ ਵਾਲਾ ਸੀ, ਅਸੀਂ ਉਹਦੀ ਕੀਤੀ ਹੋਈ ਕਿਰਤ ਨੂੰ ਜਿਹੜੀ ਕਿ ਫਨਾ ਹੋਣ ਵਾਲੀ ਹੈ। ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਨਾਸੀ, ਧਰਤੀ ਆਕਾਸ਼ ਚੰਦਰਮਾ ਸੂਰ ਸੂਰਜ
ਸਭ ਫਨਾਹ ਹੋਣ ਵਾਲੇ ਆ। ਔਰ ਇਹ ਗੱਲ ਇਸ ਦੇਸ਼ ਦੀ ਮੰਨੀ ਹੋਈ ਜਿਹੜੀ ਨਾਸਾ ਏਜੰਸੀ ਏ ਉਹਨਾਂ ਦੇ ਸਾਇੰਸਿਸਟ ਇਸ ਗੱਲ ਨੂੰ ਮੰਨਦੇ ਆ। ਮੈਨੂੰ ਇੱਕ ਵਾਰੀ ਡੇਢ ਮਹੀਨਾ ਉਹਨਾਂ ਦੇ ਇੱਕ ਜੋ ਸਿੱਖ ਸਰਦਾਰ ਇਹਨਾਂ ਚ ਉਹਦੇ ਕੋਲ ਡੇਢ ਮਹੀਨਾ ਉਹਦੇ ਨਾਲ ਇੱਕ ਘੰਟਾ ਰੋਜ਼ ਵਿਚਾਰ ਕਰਨ ਦਾ ਮੌਕਾ ਮਿਲਿਆ। ਉਹ ਸਕਰੀਨ ਦੇ ਉੱਤੇ ਮੈਨੂੰ ਦਿਖਾਉਂਦਾ ਹੁੰਦਾ ਸੀ ਔਰ ਉਸਨੇ ਕਿ ਮਿੱਥੋਂ ਇਹ ਵਿਚਾਰ ਪੁੱਛੀ ਸੀ ਕਿ ਤੁਹਾਡੇ ਆ ਧਰਤੀ ਬਾਰੇ, ਸੂਰਜ ਬਾਰੇ, ਚੰਦਰਮਾ ਬਾਰੇ ਕੀ ਵਿਚਾਰ ਏ। ਹੈ ਸਾਡੇ ਘਰ ਦੀ ਵਿਚਾਰ ਏ ਕਿ ਇਹ ਫਨਾਹ ਹੋਣ ਵਾਲੇ ਆ। ਉਹ ਕਹਿੰਦੇ ਸਾਡੀ ਵੀ ਵਿਚਾਰ ਇਹੀ ਹੈ, ਪਰ ਇਹਨੂੰ ਫਨਾਹ ਹੁੰਦਿਆਂ ਨੂੰ ਕਰੋੜਾਂ ਸਾਲ ਲੱਗ ਜਾਣਗੇ। ਇਹ ਰੋਜ਼ ਦਿਨ ਬ ਦਿਨ ਜਿਹੜੇ ਆ ਨਾ ਘਟ ਰਹੇ ਆ। ਇੱਕ ਸਕਰੀਨ ਤੇ ਚੀਜ਼ ਦਿਖਾਈ ਸੀ ਉਹਨੇ ਕਮਲ ਦੀ ਕਿ ਜਦੋਂ ਉਹ ਗ੍ਰਹਿ ਦਿਖਾ ਰਿਹਾ ਸੀ ਤੇ ਧਰਤੀ ਬਿਲਕੁਲ ਇੱਕ ਨਿੱਕਾ ਜਿਹਾ ਕਿਣਕਾ ਰਹਿ ਗਈ, ਔਰ ਜਦੋਂ ਉਦੋਂ ਅੱਗੇ ਗਿਆ ਹੈ ਦਿਸਣੋਂ ਹੀ ਬੰਦ ਹੋ ਗਈ। ਕਹਿੰਦੇ ਕੀ ਵਿਚਾਰ ਏ? ਮੈਂ ਇਹ ਗੱਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲਿਖੀ ਹੈ ਕਿ ਮਨ ਨਿਯਮ ਮੈਂ ਕੁਝ ਵੀ ਨਹੀਂ ਹਾਂ, ਜੁਮਲਾ ਆ ਜਾ ਤੇ ਲਤੀਫ। ਕਹਿੰਦੇ ਇਹ ਸਾਰਾ ਬ੍ਰਹਿਮੰਡ ਇੱਕ ਲਤੀਫ ਨਿੱਕਾ ਜਿਹਾ ਕਿਣਕਾ ਹੈ, ਇਸ ਤੋਂ ਵੱਧ ਕੁਛ ਨਹੀਂ। ਕਿ ਉਹਦੇ ਚ ਭਾਈ ਸਾਹਿਬ ਕਹਿੰਦੇ ਮੈਂ ਕੀ ਹੋਵਾਂਗਾ, ਮੈਂ ਕੁਛ ਨਹੀਂ ਹੋਵਾਂਗਾ। ਅਕੀਦਾ ਤਾਂ ਸਾਡਾ ਇਹ ਹੋਣਾ ਇਹਦੇ ਵਾਹਿਗੁਰੂ ਮੈਂ ਕੁਛ ਨਹੀਂ, ਲੇਕਿਨ ਇਹ ਤੇ ਉਹਦੀ ਕੀਤੀ ਹੋਈ ਕਿਰਤ ਦੀ ਪੂਜਾ ਸ਼ੁਰੂ ਕਰ ਦਿੱਤੀ ਹੈ ਤੇ ਉਹਨੂੰ ਕਹਿ ਦਿੱਤਾ। ਔਰ ਅਸੀਂ ਇੱਕ ਉਸ ਨੂੰ ਛੱਡ ਕੇ ਜਿਹੜਾ ਸਾਨੂੰ ਸਾਜਣ ਵਾਲਾ ਹੈ, ਜਿਹੜਾ ਕਿਸੇ ਦਾ ਸਾਜਿਆ ਹੋਇਆ ਨਹੀਂ, ਉਹਦੇ ਨਾਲ ਕਿਰਤ ਨਾਲ ਜੁੜ ਗਏ। ਆਦਿਤ ਸੋਮ ਭੋਮ ਬੁੱਧ ਹੂੰ ਬ੍ਰਹਸਪਤ ਸ਼ੁਕਰ ਸਨੀਚਰ ਸਾਤੋ ਬਾਰ ਬਾਂਟ ਲੀਨੋ ਹੈ ਥਿਤ ਪਚ ਰੁੱਤ ਮਾਸ ਲੋਗਣ ਕੇ ਲੋਗਾਚਾਰ ਇੱਕ ਏਕੰਕਾਰ ਨਾ ਤੂੰ ਨਾ ਕੋ ਦਿਨ ਦੀਨੋ ਹੈ। ਜਿਹੜਾ ਸਭਨਾ ਜੀਆਂ ਦਾ ਦਾਤਾ ਸੀ, ਜਿਹੜਾ ਸਾਨੂੰ ਸਵਾਸ ਦੇ ਰਿਹਾ ਸੀ, ਖਾਣ ਨੂੰ ਦੇ ਰਿਹਾ, ਪਾਣ ਨੂੰ ਦੇ ਰਿਹਾ, ਜਿਹਨੇ ਅੱਖਾਂ ਦਿੱਤੀਆਂ ਉਹਨੂੰ ਭੁੱਲ ਕੇ ਉਹਦੇ ਬਰਾਬਰ ਦੇ ਅਸੀਂ ਉਹਦੇ ਜਨਮ ਦੇ ਸਰੀਰ ਖੜੇ ਕਰਦੇ, ਫਿਰ ਉਹ ਕੀ ਆਖੇਗਾ, ਸਾਡੇ ਨਾਲ ਕਿਵੇਂ ਪਿਆਰ ਕਰੇਗਾ? ਵੀ ਦਿੱਤਾ ਇਹਨੂੰ ਮੈਂ ਇੰਨਾ ਕੁਛ ਤੇ ਇਹ ਮੈਨੂੰ ਛੱਡ ਕੇ ਕਿਸੇ ਹੋਰ ਨੂੰ ਬਣਾਈ ਜਾਂਦਾ। ਉਹ ਥਿੱਤਾਂ ਉਹ ਤਰੀਕਾ ਬਣਾ ਲਈਆਂ ਵੀ ਇਸ ਦਿਨ ਨੂੰ ਭਗਵਾਨ ਜੰਮਿਆ ਸੀਗਾ, ਇਸ ਮਹੀਨੇ ਨੂੰ ਚੰਨਿਆ ਸੀਗਾ, ਇਸ ਰੁੱਤ ਨੂੰ ਜੰਮਿਆ ਸੀ। ਇਕਾਦਸ਼ੀ ਦੁਆਦਸ਼ੀ ਚਤੁਰਦਸ਼ੀ ਰਾਮਨੌਮੀ ਜਨਮ ਅਸ਼ਟਮੀ ਜਨਮ ਦਿਨ ਕੀਨੋ ਹੈ। ਰਾਮਨੌਮੀ ਨੂੰ ਅਸੀਂ ਭਗਵਾਨ ਦਾ ਜਨਮ ਦਿਨ ਕਹਿਤਾ। ਸ੍ਰੀ ਰਾਮ ਚੰਦਰ ਜੀ ਜਨਮ ਦਿਨ ਹੋ ਸਕਦਾ ਹੈ, ਲੇਕਿਨ ਭਗਵਾਨ ਦਾ ਜਨਮ ਦਿਨ ਨਹੀਂ ਹੋ ਸਕਦਾ। ਜਨਮ ਅਸ਼ਟਮੀ ਭਾਈ ਤੂੰ ਕਿਵੇਂ ਬਣਾਤਾ ਵੀ ਜਨਮ ਅਸ਼ਟਮੀ? ਪਰਜਾ ਉਪਾਰਜਨ ਕੋ ਨਾ ਕੋ ਦਿਨ ਪਾਵੇ। ਅੱਗੇ ਇਹ ਵਿਚਾਰ ਵੀ ਆਉਣੀ ਹੈ ਕਿ ਜਿਸ ਦਿਨ ਪਰਜਾ ਪੈਦਾ ਹੋਈ ਉਸ ਦਿਨ ਦਾ ਤਾਂ ਪਤਾ ਨਹੀਂ। ਅਜੂਨੀ ਜਨਮ ਦਿਨ ਕਹੋ ਕੈਸੇ ਜੀਨੇ ਹੈ, ਜਿਹੜਾ ਥਾਪਿਆ ਹੀ ਜਾ ਹਜੇ ਪਤਾ ਹੀ ਨਹੀਂ ਹੈਗਾ ਉਹਦੇ ਬਾਰੇ, ਉਹ ਤਾਂ ਬੇਅੰਤ ਏ। ਜਾਂ ਕੋ ਨਾਮ ਅਕਾਲ ਅਬਨਾਸੀ ਕਹਾਂ ਜਾਨ ਵਰਤ ਜਨਮ ਅਸ਼ਟਮੀ ਕੀਨੋ ਹੈ। ਜਿਹੜਾ ਅਕਾਲ ਥਾਪਿਆ ਨਹੀਂ ਜਾ ਸਕਦਾ, ਤੂੰ ਉਹਦਾ ਜਨਮ ਦਿਨ ਕਰਕੇ ਉਹਦਾ ਜਨਮ ਦਿਨ ਦਾ ਵਰਤ ਕਿਵੇਂ ਰੱਖ ਲਿਆ? ਜਾਂ ਕੋ ਨਾਮ ਜਗ ਜੀਵਨ ਅਕਾਲ ਕੈਸੇ ਕਿ ਬਦਕ ਮਾਰਿਓ ਅਪ ਜਸ ਲੀਨੋ ਹੈ। ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ ਉਹਨੂੰ ਕਿਵੇਂ ਉਸ ਬਦਕ ਸ਼ਿਕਾਰੀ ਨੇ ਮਾਰ ਦਿੱਤਾ ਹੈ? ਨਹੀਂ, ਇਹ ਇਹਨਾਂ ਕਿ ਸਾਡੇ ਵਿੱਚ ਕਿ ਵਾਹਿਗੁਰੂ ਤੇਰਾ ਜਨਮ ਦਿਨ ਕੋਈ ਨਹੀਂ ਹੈ, ਤੂੰ ਅਜੂਨੀ ਹੈ, ਤੂੰ ਕਿਸੇ ਦਾ ਥਾਪਿਆ ਹੋਇਆ ਨਹੀਂ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਨਿਰਪਲਸ ਅੰਜਨ ਕਾਲਖ ਤੂੰ ਰਹਿ ਕੇਵਲ ਤੂੰ ਏ। ਬਾਕੀ ਸਾਨੂੰ ਸਭ ਨੂੰ ਕਾਲਖ ਲੱਗੀ ਹੋਈ ਏ, ਪਰ ਤੇਰੇ ਨਾਲ ਜੁੜ ਕੇ ਸਾਡੀ ਕਾਲਖ ਜਿਹੜੀ ਏ
ਉਹ ਧੋਤੀ ਜਾ ਸਕਦੀ ਹੈ। ਜਿਹੜਾ ਤੇਰੇ ਨਾਲ ਜੁੜ ਜਾਂਦਾ ਉਹਨੂੰ ਪਤਾ ਹੈ ਕਾਲਖ ਹੈ ਕੀ ਹੈ। ਤੇ ਸਾਡੇ ਇਤਿਹਾਸ ਇਹ ਪ੍ਰਤੱਖ ਕੌਤਕ ਲੱਗੇ ਹੋਏ ਆ ਕਿ ਜਦੋਂ ਇਹ ਕਹਿਤਾ ਕਿ ਗੁਰੂ ਨਾਨਕ ਨੂੰ ਕੌਣ ਜਾਣਦਾ ਸੀ, ਉਹ ਤੇ ਸਾਡੇ ਬਣਾਇਆ ਹੋਇਆ ਸੀ। ਬਾਬਾ ਬੁੱਢਾ ਸਾਹਿਬ ਗਏ ਸੀ, ਭਾਈ ਗੁਰਦਾਸ ਜੀ ਗਏ ਸੀ, ਧੰਨ ਗੁਰੂ ਅਰਜਨ ਦੇਵ ਆਪ ਚਲੇ ਗਏ, ਲੇਕਿਨ ਸ਼ਾਂਤੀ ਦੇ ਪੁਜਾਰੀ ਦੀ ਹੱਡੁਟਕੀ ਦੇ ਗੁਰੂ ਨਾਨਕ ਸਾਹਿਬ ਨੂੰ ਇਵੇਂ ਆਖਿਆ ਫਿੱਟ ਗਏ ਆ। ਤੇ ਜਦੋਂ ਭਾਈ ਭੱਦਲ ਦੇ ਪਰ ਕੋਲ ਆਏ ਨਾ, ਤੇ ਹੁਕਮ ਸੀ ਗੁਰੂ ਘਰ ਵੀ ਇਹਨਾਂ ਦੇ ਮੱਥੇ ਲੱਗੇ ਨਾ ਤੇ ਮੂੰਹ ਕਾਲਾ ਕਰਾਂਗੇ। ਤੇ ਗੁਰੂ ਆਏ, ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੇ ਉਹਦੀ ਕਾਲਖ ਧੋਤੀ ਜਨਮ ਜਨਮ ਦੀ, ਆਖਿਆ ਸੀ ਕਰੋ ਫਿਰ ਉਸੇ ਅਕਾਲ ਪੁਰਖ ਦੀ ਸਿਫਤ। ਉਹ ਕਿਸੇ ਦਾ ਕੀਤਾ ਹੋਇਆ ਨਹੀਂ, ਉਹ ਸਾਡੀ ਕਾਲਖ ਧੋਣ ਵਾਲਾ ਹੈ। ਉਹ ਨਿਰੰਜਨ ਕਾਲਖ ਤੋਂ ਰਹਿ ਤੇ ਜਿਨ ਸੇਵਿਆ, ਜਿਸ ਵਿਅਕਤੀ ਨੇ, ਜਿਸ ਜਗਿਆਸੂ ਨੇ ਉਹਨੂੰ ਸੇਵਿਆ,

ਉਹਦੇ ਗੁਣਾਂ ਨੂੰ ਗਾ। ਲੇਕਿਨ ਗਾਉਣ ਲੱਗਿਆਂ ਗਾ ਵੀ ਹੈ, ਸੁਣੀ ਹੈ, ਮਨ ਰੱਖੀਏ, ਭਾਉ ਗਾਉਣਾ ਹੈ ਤੇ ਸੁਣਨਾ ਹੈ, ਪਰ ਮਨ ਵਿੱਚ ਪ੍ਰੇਮ ਕਰਕੇ। ਜੇ ਤੂੰ ਮਨ ਵਿੱਚ ਪ੍ਰੇਮ ਕਰਕੇ ਗਾਇਆ, ਸੁਣਿਆ, ਗਾਉਣ ਤੇ ਸੁਣਨ ਕਰਕੇ ਦੁੱਖ ਤੇਰੇ ਦੂਰ ਹੋ ਜਾਣਗੇ, ਸੁੱਖ ਤੇਰੇ ਹਿਰਦੇ ਘਰ ਵਿੱਚ ਆ ਕੇ ਵਸ ਜਾਣਗੇ। ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਆਵਾਜ਼। ਹੁਣ ਉਹਦੇ ਕੋਲ ਇੱਕ ਅਲਾਹੀ ਸੱਦ ਗੁਰਮੁਖ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਵਾਸਤੇ ਆ, ਗੁਰਮੁਖ ਅਕਾਲ ਪੁਰਖ ਵਾਸਤੇ ਆ। ਜੋ ਸਤਿਗੁਰ ਨੇ ਆਖਿਆ, ਜਦੋਂ ਤੂੰ ਇਸ ਰਸਤੇ ਤੇ ਆ ਗਿਆ ਸਿੱਖਾ, ਮੈਂ ਤੈਨੂੰ ਵੀ ਗੁਰਮੁਖ ਕਹਾਂਗਾ। ਲੇਕਿਨ ਤੈਨੂੰ ਆਵਾਜ਼ ਕਿਹਦੀ ਸੁਣੇਗਾ? ਅਲਾਹੀ ਸਾਧ ਕੇਵਲ ਇੱਕ ਗੁਰੂ ਨਾਨਕ ਦੀ, ਜੋ ਉਸ ਅਕਾਲ ਪੁਰਖ ਨੇ ਫਰਮਾਈ। ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਉਹ ਬਾਣੀ ਜਿਹੜੀ ਸੀ ਨਾ ਉਹਨਾਂ ਦੀ ਗੁਰਮਤ ਅਨੁਸਾਰ ਨਹੀਂ ਤਾਂ ਨਹੀਂ, ਉਹ ਇੱਕ ਕਵਿਤਾ ਸੀ, ਉਹ ਇਲਾਹੀ ਬਾਣੀ ਨਹੀਂ ਸੀ ਹੈਗੀ। ਜਿਹੜੇ 15 ਭਗਤਾਂ ਕੋਲੇ, ਭੱਟਾਂ ਦੇ ਕੋਲੇ, ਸਿੱਖਾਂ ਦੇ ਕੋਲੇ ਬਾਣੀ ਆਈ ਸੀ ਨਾ, ਉਹ ਅਕਾਲ ਪੁਰਖ ਨਾਲ ਤਾਰਾਂ ਜੁੜ ਗਈਆਂ ਸੀ, ਉਹ ਅਕਾਲ ਪੁਰਖ ਨੇ ਬਖਸ਼ੀ ਸੀਗੀ। ਤੇ ਸਤਿਗੁਰ ਸਾਹਿਬ ਜੀ ਨੇ ਜੋ ਇਹ ਸਾਨੂੰ ਬਾਣੀ ਬਖਸ਼ਣੀ ਸੀ, ਇਹ ਅਕਾਲ ਪੁਰਖ ਦੀ ਇਲਾਹੀ ਬਾਣੀ। ਧੰਨ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਏ, ਇਹ ਇਲਾਹੀ ਬਾਣੀ ਏ। ਦੂਜੀ ਬਾਣੀ ਪ੍ਰਵਾਨ ਕੀਤੀ ਕਰਕੇ ਬੰਦਗੀ ਏ, ਲੇਕਿਨ ਭਾਈ ਗੁਰਦਾਸ ਜੀ ਦੀ ਬਾਣੀ ਅੱਜ ਪੜ੍ਹਨਾ ਬੰਦਗੀ ਏ, ਪਰ ਉਹ ਗੁਰੂ ਨੇ ਮਨਜ਼ੂਰ ਕੀਤੀ ਕਰਕੇ ਬਾਣੀ ਏ, ਉਹ ਇਲਾਹੀ ਨਹੀਂ। ਭਾਈ ਨੰਦ ਲਾਲ ਦੀ ਬਾਣੀ ਜਿਹੜੀ ਏ ਉਹ ਇਲਾਹੀ ਨਹੀਂ, ਲੇਕਿਨ ਹੁਣ ਉਸ ਬਾਣੀ ਨੂੰ ਪੜ੍ਹਨਾ ਹੈ, ਸੁਣਨਾ ਹੈ, ਤੇ ਉਹਨੂੰ ਪੜ੍ਹਨਾ ਸੁਣਨਾ ਵੀ ਬੰਦਗੀ ਏ। ਬਲਕਿ ਦਸਾਂ ਪਾਤਸ਼ਾਹ ਤੁਸੀਂ ਸਿੱਖ ਰਤ ਮਤਲਬ ਪੜ੍ਹੋਗੇ, ਉਹ ਚ ਲਿਖਿਆ ਹੋਏਗਾ 10 ਗੁਰੂ ਸਾਹਿਬਾਨ ਦੀ ਬਾਣੀ। ਉਹਦਾ ਕਾਰਨ ਕਿ ਜਿਹੜੇ 6ਵੇਂ ਪਾਤਸ਼ਾਹ ਦੇ ਮੁੱਖ ਵਿੱਚੋਂ ਬਚਨ ਆਏ, 7ਵੇਂ ਪਾਤਸ਼ਾਹ ਦੇ ਮੁੱਖ ਵਿੱਚੋਂ ਬਚਨ ਆਏ, 8ਵੇਂ ਪਾਤਸ਼ਾਹ ਦੇ ਮੁੱਖ ਵਿੱਚ ਬਚਨ ਆਏ, ਉਸ ਬਾਣੀ ਦਾ ਵਿਸ਼ਾ ਕੀਰਤਨ ਨਹੀਂ ਹੁੰਦਾ, ਪਰ ਉਸ ਬਾਣੀ ਨੂੰ ਪੜ੍ਹਨਾ ਵੀ, ਉਸ ਬਾਣੀ ਦਾ ਧਿਆਨ ਲਾਉਣਾ ਵੀ ਬੰਦਗੀ ਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਬਖਸ਼ੀ ਹੋਈ ਬਾਣੀ ਗੁਰਬਾਣੀ ਏ, ਉਹਦੀ ਬੰਦਗੀ ਏ, ਸਤਿਕਾਰਯੋਗ ਏ, ਪਰ ਇਲਾਹੀ ਬਾਣੀ ਕੇਵਲ ਜਿਹੜੀ ਅਕਾਲ ਪੁਰਖ ਦੀ ਏ, ਉਹਨਾਂ ਦੀ ਇਲਾਹੀ ਨਹੀਂ ਸੀ, ਕੇਵਲ ਇੱਕ ਪੋਇਟਰੀ ਸੀ, ਇਹ ਕੇਵਲ ਪੋਇਟਰੀ ਨਹੀਂ ਹੈਗੀ। ਹਾਂ, ਮੈਨੂੰ ਨਾ ਯਾਦ ਆ ਜਾਣਾ, ਮੈਂ ਪੜ੍ਹਿਆ ਉਸ ਵਿਦਵਾਨ ਨੂੰ, ਉਹ ਕਹਿੰਦਾ ਦੁਨੀਆਂ ਦੇ ਧਰਮ ਗ੍ਰੰਥ ਪੜ੍ਹੋ ਤੇ ਵਿਚਾਰੋ, ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਲਾਓ, ਤੁਹਾਨੂੰ ਇਲਾਹੀ ਆਨੰਦ ਆਏਗਾ। ਉਹ ਵਿਦਵਾਨ ਵੀ ਕ੍ਰਿਸਚਨ ਅੰਗਰੇਜ਼ਾਂ ਵਿੱਚ ਹੋਏ, ਮੇਰੇ ਦਿਮਾਗ ਚੋਂ ਨਾ ਨਿਕਲਿਆ ਹੋਇਆ। ਸਾਹਿਬ ਜੀ ਕਹਿੰਦੇ ਪ੍ਰੇਮ ਨਾਲ ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗਿਆਨ ਉਹਦਾ। ਐਸੇ ਅਲਫਾਜ਼ਾਂ ਤੋਂ ਅਸੀਂ ਦਸਵੇਂ ਇੱਕ ਦਿਨ ਪਹਿਲਾਂ ਹੀ ਵਿਚਾਰ ਆਖੀ ਸੀ ਕਿ ਇਲਾਹੀ ਬਾਣੀ ਦੀ ਵਿਚਾਰ ਕਰਨੀ ਹੋਵੇ ਨਾ, ਘਰ ਬਹਿ ਕੇ ਵਿਚਾਰ ਜ਼ਰੂਰ ਕਰੋ, ਲੇਕਿਨ ਜਿਹਨੇ ਸਟੇਜ ਤੇ ਬੋਲਣਾ ਹੈ ਉਹਨੂੰ ਕਿਸੇ ਉਸਤਾਦ ਦੇ ਕੋਲ ਬੈਠ ਕੇ ਸਾਰੀ ਭਾਈ ਗੁਰਦਾਸ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਭਾਈ ਨੰਦ ਲਾਲ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਦਸਮ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਔਰ ਇੱਕ ਵਾਰੀ ਇਹ ਸਾਰੀ ਬਾਣੀ ਦੇ ਕਿਸੇ ਉਸਤਾਦ ਦੇ ਕੋਲ ਬਹਿ ਕੇ ਅਰਥ ਸਿੱਖਣੇ ਚਾਹੀਦੇ ਆ, ਬੜਾ ਕੁਛ ਮਿਲਦਾ ਹੈ। ਔਰ ਇਹ ਸਵਾਲ ਹੁੰਦਾ ਹੈ, ਮੇਰੇ ਉਸਤਾਦ ਜੀ ਵੇਦ ਪੜ੍ਹੇ ਹੋਏ ਸੀਗੇ, ਵੇਦਾਂ ਮਹਿ ਨਾਮ ਉੱਤਮ ਸੋ ਸੋਹਣੇ ਨਾਈ ਫਿਰ ਜੋ ਬੇਤਾਲਿਆ। ਵੇਦ ਦਾ ਅਰਥ ਕੀ ਗਿਆਨ? ਤੇ ਭਾਈ ਗੁਰਦਾਸ ਜੀ ਕਹਿੰਦੇ ਇਹੋ ਜਿਹੇ ਲੋਕ ਵੀ ਆ ਜਾਣਗੇ, ਨਿੰਦਾ ਚਾਲੇ ਵੇਦ ਕੀ ਸਮਝਣ ਨਾਹੇ ਅਗਿਆਨ ਗੁਬਾਰਾ। ਕਹਿੰਦੇ ਹਨੇਰੇ ਵਿੱਚ ਜਿਹੜੇ ਘੁੱਪ ਨੇ ਉਹ ਵੇਦ ਉਹ ਗਿਆਨ ਦੀ ਨਿੰਦਿਆ ਕਰਨਗੇ। ਕਿਹੜੇ ਗਿਆਨ ਦੀ? ਵੇਦ ਗ੍ਰੰਥ ਗੁਰ ਹੱਟ ਹੈ, ਜਿਹੜਾ ਗੁਰੂ ਨੇ ਇਲਾਹੀ ਬਾਣੀ ਧੰਨ ਆਦਿ ਗੁਰੂ ਗ੍ਰੰਥ ਸਾਹਿਬ ਆ, ਆਹ ਗਿਆਨ ਏ, ਇਹਦੇ ਵਿੱਚ ਨਾਮ ਏ, ਜਿਹਨੇ ਪਾਰ ਉਤਾਰਾ ਕਰਨਾ ਇਹਦੀ ਨਿੰਦਿਆ ਕਰਨ ਲੱਗ ਪੈਣਗੇ। ਜਿਸ ਲੱਗ ਭਵਜਲ ਤਰੇ ਸੰਸਾਰਾ, ਜਿਹਦੇ ਨਾਲ ਲੱਗ ਕੇ ਸਾਰਾ

0: ਗ੍ਰੇਵ ਨਿਵਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਦਾਤਾ ਜੀ ਆਪਦੇ ਦਰਕਰ ਦੇ ਸੇਵਕ ਸਰਬੱਤ ਮਾਈ ਭਾਈ ਗੁਰੂ ਕੀ ਸਾਧ ਸੰਗਤ ਬੇਅੰਤ ਮਾਇਆ ਅਰਦਾਸ ਕਰੋ ਨੇ ਸਤਿਗੁਰੂ ਸਰਬੱਤ ਦੇ ਕਾਰਜ ਰਾਸ ਕਰਨੇ ਦਰਕਰ ਦੀ ਟਹਿਲ ਸਿੱਖੀ ਸਿੱਧ ਭਰੋਸਾ ਨਾਮ ਦੀ ਅੰਦਾਤਾਂ ਨਾਲ ਨਿਵਾਜਣਾ ਸੋ ਦਾਸਰੇ ਸਮੂਹ ਸੰਗਤ ਅਤੇ ਪ੍ਰਬੰਧਕ ਸਾਹਿਬਾਨ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਨੇ ਬੜੇ ਉਦਮ ਉਪਰਾਲਾ ਕਰਕੇ ਦਾਸਰਿਆਂ ਦਾ ਇੱਥੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਾ ਪ੍ਰੋਗਰਾਮ ਬਣਾਇਆ ਅਤੇ ਦਾਸਰਿਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭਰੀਆਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਹਾਜ਼ਰੀ ਭਰੀ ਅਤੇ ਨਾਲ ਹੀ ਸ਼ਬੱਦੀ ਪਰਿਵਾਰ ਸਰਦਾਰ ਸਰਬਜੋਤ ਸਿੰਘ ਜੀ ਜਿਹੜੇ ਜ਼ਰੀਆ ਬਣੇ ਇੱਥੇ ਦਰਸ਼ਨ ਦੀਦਾਰ ਕਰਾਉਣ ਦਾ ਉਹਨਾਂ ਦੀ ਲੜਕੀ ਦੀ ਸ਼ਾਦੀ ਤੇ ਦਾਸਰੇ ਹਾਜ਼ਰ ਹੋਏ ਸਨ ਸੋ ਸਮਾਂ ਬਹੁਤ ਹੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਲੰਘਿਆ ਸੋ ਸਾਰੇ ਪ੍ਰਬੰਧਕਾਂ ਦਾ ਸਾਰੇ ਰਾਗੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਗ੍ਰੰਥੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਣ ਸਤਿਕਾਰ ਪਿਆਰ ਬਖਸ਼ਿਸ਼ ਕੀਤਾ ਹੈ ਉਮੀਦ ਹੈ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਮਾਣ ਸਤਿਕਾਰ ਪਿਆਰ ਬਖਸ਼ਿਸ਼ ਕਰਦੇ ਰਹਿਣ ਸਤਿਗੁਰੂ ਕਿਰਪਾ ਕਰਨ ਕੀਰਤਨ ਦਾ ਰਸ ਗੁਰਬਾਣੀ ਦਾ ਰਸ ਦੱਸ ਰਹਿਣ ਬਖਸ਼ਣ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕੀ ਫਤਿਹ ਭਲੋ ਭਲੋ ਰੇ ਕੀਰਤਨਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਸਾਡੇ ਕੋਲ ਸਿੱਖ ਪੰਥ ਦੇ ਬਹੁਤ ਉੱਘੇ ਵਿਦਵਾਨ ਮਹਾਨ ਗੁਰੂ ਘਰ ਦੇ ਕੀਰਤਨੀ ਜਿਹੜੇ ਇੰਡੀਆ ਦੇ ਵਿੱਚ ਵੱਡੇ ਵੱਡੇ ਸਮਾਗਮਾਂ ਦਾ ਵੱਡੀਆਂ ਵੱਡੀਆਂ ਸਟੇਜਾਂ ਦਾ ਸ਼ਿੰਗਾਰ ਮੰਨੇ ਜਾਂਦੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਜਿਨ੍ਹਾਂ ਨੇ ਉਸ ਅਸਥਾਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਇੱਕ ਸਾਲ ਨੇ ਦੋ ਸਾਲ ਨੇ ਬਹੁਤ ਲੰਬਾ ਸਮਾਂ ਸੇਵਾ ਕੀਤੀ ਉਹ ਗੁਰੂ ਘਰ ਦੇ ਮਹਾਨ ਕੀਰਤਨੀ ਸਬਬ ਬਣਿਆ ਸਾਡੇ ਇਸ ਸਿੱਖ ਗੁਰਦੁਆਰਾ ਸਨਹੋਜ਼ੇ ਵਿਖੇ ਉਹਨਾਂ ਨੇ ਇੱਕ ਹਫ਼ਤਾ ਆਪ ਸੰਗਤਾਂ ਦੀ ਕੀਰਤਨ ਰਾਹੀਂ ਸੇਵਾ ਕੀਤੀ ਹੈ ਸਾਰੇ ਸਮੂਹ ਪ੍ਰਬੰਧਕ ਵੀਰਾਂ ਵੱਲੋਂ ਅਤੇ ਸਾਰੀਆਂ ਸਿੱਖ ਸੰਗਤਾਂ ਵੱਲੋਂ

0: ਸਤਸੰਗ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ ਪ੍ਰਬੰਧਕ ਕਮੇਟੀ ਵੱਲੋਂ ਦਸਤਰਾਂ ਦਾ ਮਾਨ ਸਨਮਾਨ ਕੀਤਾ ਗਿਆ। ਸੋ ਇਹ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਈ, ਜਿਉਂ ਧਰਤੀ ਚਰਨ ਤਲੇ ਅਤੇ ਉੱਪਰ ਆਵੇ ਤਿਉਂ ਨਾਨਕ ਦਾ ਸਾਜਣਾ ਜਗਤ ਆਣ ਸਭ ਪੈਰੀ ਪਾਏ। ਸਤਿਗੁਰੂ ਦੀ ਵਡਿਆਈ ਹੈ, ਗੁਰਬਾਣੀ ਦੀ ਵਡਿਆਈ ਹੈ। ਸੋ ਦਾਸਰੇ ਕਾਫੀ ਸਮਾਂ ਪਹਿਲਾਂ ਵੀ ਇੱਥੇ ਦਰਸ਼ਨ ਦੀਦਾਰ ਕਰਦੇ ਰਹੇ ਨੇ। ਜਦੋਂ ਪਹਾੜੀ ਦੇ ਥੱਲੇ ਗੁਰਦੁਆਰਾ ਸਾਹਿਬ ਹੁੰਦਾ ਸੀ, ਵੱਡੇ ਬਣੀਵਾਲ ਸਾਹਿਬ, ਉਹ ਦਾਸਰਿਆਂ ਨੂੰ ਫਰੀ ਮਾਉਣ ਤੋਂ ਲਿਆਏ ਔਰ ਕਹਿ ਕੇ ਲਏ ਵੀ ਸਾਡੇ ਗੁਰਦੁਆਰਾ ਸਾਹਿਬ ਨਹੀਂ ਆਉਣਾ ਭਾਈ ਸਾਹਿਬ। ਸੋ ਮੈਂ ਉਹਨਾਂ ਦੇ ਨਾਲ ਸਮਝੋ ਇੱਕ ਉਂਗਲੀ ਲੱਗ ਕੇ ਉਹਨਾਂ ਨਾਲ ਆਇਆ ਸੀ ਔਰ ਉਹਨਾਂ ਦੀ ਵਡਿਆਈ ਵੱਡੇ ਬਹਿਣੀ ਸਾਹਿਬ ਉਹਨਾਂ ਨੂੰ ਮੈਂ ਕਹਿੰਦਾ ਸੀ ਬਾਬਾ ਜੀ। ਅਤੇ ਉਹਨਾਂ ਦੀ ਇੱਕ ਚੌਂਕੜੀ ਜਿਹੜੀ ਸੁਣਿਆ ਵੀ ਉਹਨਾਂ ਨੇ ਅਖੰਡ ਪਾਠ ਕੀਤਾ ਅਤੇ ਹਮੇਸ਼ਾ ਹੀ ਗੁਰੂ ਘਰ ਵਿੱਚ ਚੌਂਕੜਾ ਲਾ ਕੇ ਬਹਿੰਦੇ ਸੀ, ਸੇਵਾ ਦੇ ਤੱਤਵਰ ਰਹਿੰਦੇ ਸਨ ਅਤੇ ਬੜਾ ਪਿਆਰ ਦਿੰਦੇ ਸੀ ਸਾਰਿਆਂ ਨੂੰ। ਸੋ ਉਹਨਾਂ ਦੇ ਪਰਿਵਾਰ ਦਾ, ਜਿਹੜੇ ਹੁਣ ਬੈਣੀਵਾਲ ਸਾਹਿਬ ਸੇਵਾ ਨਿਭਾ ਰਹੇ ਉਹਨਾਂ ਦਾ ਵੀ, ਅਤੇ ਅਟਵਾਲ ਸਾਹਿਬ, ਹੋਰ ਜਿੰਨੇ ਪ੍ਰਧਾਨ ਸਾਹਿਬ ਜਿਨ੍ਹਾਂ ਦੇ ਨਾਂ ਤੋਂ ਮੈਂ ਬਹੁਤਾ ਜਾਣਦਾ ਨਹੀਂ, ਕਮੇਟੀ ਨੂੰ, ਸਫਾਈ, ਸਾਰਿਆਂ ਦਾ ਮੇਰੇ ਵੱਲੋਂ ਦਿਲੋਂ ਧੰਨਵਾਦ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹ ਐਡਾ ਵੱਡਾ ਪ੍ਰੋਜੈਕਟ, ਇਹ ਐਡੀ ਵੱਡੀ ਸੇਵਾ ਸਤਿਗੁਰੂ ਆਪ ਸਿਰ 'ਤੇ ਹੱਥ ਰੱਖ ਕੇ ਨਿਭਾਉਂਦੇ ਨੇ ਅਤੇ ਸੇਵਾਦਾਰ ਕਰ ਰਹੇ ਨੇ। ਸੋ ਮਹਾਰਾਜ ਕਿਰਪਾ ਕਰਨਗੇ, ਪਿਆਰ ਨਾਲ ਸੇਵਾ ਕਰ ਰਹੇ ਨੇ ਅਤੇ ਨਾਲ ਹੋਰ ਵੀ ਬਿਲਡਿੰਗਾਂ ਦਾ ਨਿਰਮਾਣ ਹੋ ਰਿਹਾ। ਸਤਿਗੁਰੂ ਕਿਰਪਾ ਕਰਨ, ਇਹ ਸਾਰੇ ਪ੍ਰੋਜੈਕਟ ਨੇਪਰੇ ਚੜ੍ਹਨ ਅਤੇ ਸਤਿਗੁਰੂ ਕਿਰਪਾ ਕਰੇ ਹੋ ਜਾਣਗੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਤਸਾਂ ਪਾਤਸ਼ਾਹਾਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ

ਮਹੇਸ਼ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਰਹਿ ਨਾਲ ਚੜਾਏ ਗਏ, ਚਰਖੜੀਆਂ ਤੇ ਚੜੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਨ ਨਾਲ ਨਿਭਾਹੀ, ਤਿੰਨਾਂ ਸਿੰਘਾਂ ਸਿੰਘਣੀਆਂ ਚੰਗਿਆਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਤਿਰਥ ਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਭ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ, ਦੇਖ ਦੇਖ ਪਤਾ ਹੈ ਬਿਰਤ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਆਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਫਿਰ ਮਾਣਿਆਂ ਕੇ ਮਾਣ ਸਤਿਗੁਰੂ ਜੀ, ਨਤਾਣਿਆਂ ਕੇ ਤਾਣ ਸਤਿਗੁਰੂ ਜੀ, ਨਿਓਟਿਆਂ ਦੀ ਓਟ, ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੀ। ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ, ਸਜੇ ਦੀਵਾਨ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਉਪਰੰਤ ਕਥਾ ਉਪਰੰਤ ਲਾਹੀ ਬਾਣੀ ਦੇ ਕੀਰਤਨ ਹੋਏ। ਪਾਤਸ਼ਾਹ ਜੀ ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ, ਦਾਤਾ ਜੀ ਵਿਚਾਰਾਂ ਕਰਦਿਆਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣੇ ਜੀ, ਅੱਗੇ ਸਮਤ ਬਖਸ਼ਣੀ। ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ, ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁਲ ਪੇਟਾ ਪ੍ਰਵਾਨ ਕਰਨਾ ਜੀ, ਆਪਣੇ ਦਰੋਂ ਪ੍ਰਣਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰ ਕਰਾਉਣਾ। ਪਾਤਸ਼ਾਹ ਜੀ ਕਿਰਪਾਲਤਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ। ਪਾਤਸ਼ਾਹ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਬਲਿਆ ਆਪ ਜੀਆਂ ਦਾ ਨਾਮ ਚਿਤਿਆ ਹੋਵੇ, ਸੁਖ ਹੋਵੇ, ਨਾਨਕ ਨਾਮ ਚੜ੍ਹਦੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਮ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤੇ ਆਖੀਐ ਕਰਤੇ ਕਾਹੋਏ ਵਿਚਾਰੋ ਚਿਤ ਕਰ ਗਾਵੋ ਸੋਹਿਲਾ ਸਿਵਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇ ਮਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਭਲ ਸਾਹ ਲਿਖਿਆ ਮਿਲ ਕਿਰਪਾ ਬਹੁ ਤੇਲ ਦਿਓ ਸਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸਨ ਏਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾਂ ਤੇਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਕੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕਾ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ ਸਹਿ ਸਭ ਗੰਧ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਜਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਏ ਜਾਤੇ ਤੇ ਰਹਿਣਾ ਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਗੁਰ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚੱਲਿਆ ਚੁਬੈ ਦੁਖ ਪਾਵੈ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਕਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਆਉਦ ਘਟੈ ਦਿਨ ਸੁਰੈਣ ਆਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੀ ਮੈਂ ਸਰਵ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ।

बोल दिया लिखे फिर गवा रंगा सोदर तेरा सो करके

ਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਰੱਖ ਕੇ ਜੋੜ ਲੈਣ ਅਤੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ

744 ਦੇ ਉੱਤੇ ਸੁਭਾਏ ਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ

ਕਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਵੇਦ ਪੁਰਾਣ ਸਿਮਰਤ ਬੂਜੈ ਮੂਲ, ਸੂਖਮ ਮੈਂ ਜਾਣੈ ਅਸਥੂਲ, ਚੌਵਰ ਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ, ਚੌਵਰ ਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰ ਉਰ ਤਾਰੈ, ਪਸ਼ ਪ੍ਰੇਤ ਮੁਗਦ ਪਾਤਰ ਕੋ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਕਾਹੂ ਜੁਗਤ ਕਿਤੈ ਨ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੋਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖੋ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ। ਪਸਰਿਓ ਆਪ ਹੋਏ ਅਨਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ਼। ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤਤ ਕਰਹੇ ਅਨੇਕ ਜਨ, ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਬੇਲ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ ਹੈ, ਨਾਨਕ ਕਰਤੇ ਕਾ ਅੰਤ ਨ ਪਾਵੈ ਹੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗ ਆਤਮ ਨਿਕੂਰ, ਕਈ ਕੋਟ ਪਰ ਦਰਬ ਕੋ ਹਿਰਹਿ, ਕਈ ਕੋਟ ਪਰ ਦੁਖ ਨਾ ਕਰਹਿ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪਰਮਾਹੇ, ਜਿਤ ਜਿਤ ਲਾਵਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਾਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੇ ਸੂਤ ਤਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚੈਰ ਜੀਵੇ, ਕਈ ਕੋਟ ਗਿਰੀਮੇਰ ਸੁਵਰਨ ਥੀਵੇ, ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨਿਰੈ ਸਭ ਹੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨ ਮਹਿ ਜੀਵੈ ਮਰੈ, ਕਈ ਕੋਟ ਬਹੁ ਜੋਨੇ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਨ ਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਿਨਾਸ਼। ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਾਨ ਧਨ।
ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਤੀਨੋ ਬਿਸਥਾਰ।

नाना चालित करे खिन माहे पूर रहे ओ पूरन सब ठाए। नाना बेद कर बंत बनाई अपनी कीमत आपे पाई सब घट तिसके सब तिसके ठाओ। जप जप जीवै नानक हर नाओ नाम के तारे सगले जंतु नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आगास पाताल नाम के तारे सगल आकार नाम के तारे पुरियां सब भवन नाम कै संग उदरे सुन श्रवण कर कृपा जिसे अपने नाम लाए। नानक चौथे पद मैं सो जन गत पाए रूप सत जाका सत अस्थान पुरख सत केवल प्रधान करतूत सत सत जाकी बाणी सत पुरख सब माहे समाणी सत कर्म जाकी रचना सत मूल सत सत उत्पत सत करणी निर्मल निर्मली जिसे बुझाए तिसे सब भली सत नाम प्रभ का सुखदाई विश्वास सत नानक गुर ते पाई सत बचन साधु उपदेश सत ते जन जाके हृदय प्रवेश सत निरत बूझे जे कोय नाम जपत ताकि गत होए आप सत किया सब सत आपे जाने अपनी मित गत जिसकी श्रेष्ठ सो करने हार अवर ना बूझ करत विचार करते की मित न जाने किया नानक ज्योति सुभावै सो वर्तिया बिस्मन बिस्म पहे बिस्माद जिन बूझिया ते साया स्वाद प्रभ कै रंग राच जन रहे गुर कै बचन पदार्थ लहे ओए दाते दुख काटन हार जाकै संग तरै संसार जन का सेवक सो वड भागी जन कै संग एक लिव लागी गुण गोबिंद कीर्तन जन गावै गुर प्रसाद नानक फल पावै सलोक आद सच जुगाद सच है भी सच नानक होसी भी सच अष्टपदी चरण सत सत प्रसन हार पूजा सत सत सेवदार दर्शन सत सत पेखन हार नाम सत सत ध्यावन हार आप सत सत सब धारी आपे गुण कारी शब्द सत सत प्रभ बकता सुरत सत सत जस सुनता बुजन हार कौ सत सब होए नानक सत सत प्रभ सोए सत स्वरूप हृदय जिन मान्या करन करावण तिन मूल पछान्या जा कै हृदय विश्वास प्रभ आया तत् ज्ञान तिस मन प्रगटाया पहै ते निरपौ होए बसाना जिस ते उपजया तिस माहे समान बस्त माहिले बस्त गडाई ताको भिन्न न कहना जाई बूझै बूझन हार बबेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक है मन प्रतीत ठाकुर के सेवक की निर्मल रीत ठाकुर का सेवक जाने संग प्रभ का सेवक नाम कै रंग सेवक कौ प्रभ पालन हारा सेवक की राखे निरंकारा सो सेवक जिस दया प्रभ तारै नानक सो सेवक सा सा समारै अपने जन का पर्दा ढाक है अपने सेवक की सर पर रख है अपने दास को दे वडाई अपने सेवक को नाम जपाई अपने सेवक की आप पत रख है ताकि गत में तो कोई ना लख है प्रभ के सेवक कौ को ना पहुंचै प्रभ के सेवक ऊंच ते ऊंचे जो प्रभ अपनी सेवा लाया नानक सो सेवक दै दिस प्रगटाया निकी किरी मैं कल रख है भसम कर लस्कर कोट लख है जिसका सास न काटते आप ताकव रखत देकर हाथ मानस जतन करत बहु भांत तिसके करत बिरथे जात मारे न रख है अवर न कोय सर्ब जिया का रख सोए काहे सोच कर है रे प्राणी जप नानक प्रभ अलख विडाणी बारंबार बार प्रभ जपिया पी अमृत एहो मन तन त्रपिया नाम रतन जिन गुरमुख पाया तिस किश अवर नाही दृष्टाया नाम तन नमो रूप रंग नमो सुख हर नाम का संग नाम रस जो जान त्रिपताने मन तन नामे ही नाम समाने उठत बैठत सोगत नाम कहो नानक जन कै सद काम
ਬੋਲੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸੁਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੁ ਨਾਨਕ ਸੇਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੈ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੀ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋਰ ਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੇ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕੈ ਆਪ ਨਹੀਂ ਕਾਸ਼ ਭਰਮ ਸਹਿ ਸਿਆਣਪ ਲਾਇਆ ਨਾ ਜਾਈਏ ਨਾਨਕ ਐਸਾ ਗੁਰ ਬੜ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਅਗਹਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਿਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰਹਿ ਸਦਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤਿਨਾਸੇ ਤਪਤ ਮਾਹੇ ਠਾੜ ਵਰਤਾਈ ਆਨੰਦ ਭਇਆ ਦੁਖ ਨਾਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਥਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣਿਆਰ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਹਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਧ ਮੈਂ ਉਰ ਤਹਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੂ ਨਾਮ ਹਰ ਵਥ ਹੀ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ
राखो मन माहे सर्व रोग नानक मिट जाहे, जिस तन को चार कुंट उठतावै सो तन हर सेवा ते पावै, जिस सुख को नित बाछ मीत सो सुख साधु संग परीत, जिस सुबा को करै भली करनी सा सुबा भज हर की सरणी, अनको पावी रोग न जाए रोग मिटै हर अवखद लाए, सर्व निधान मैं हर नाम निधान पार ब्रह्म, जप नानक दरगह प्रवान सर्व निधान मैं हर नाम निधान, जप नानक दरगह प्रवान, मन प्रभु दो हर कै नाए दैत सुताव त्या बैठाए, ताको बिघन लागे कोए जा कै हृदय बसै हर सोए, काल ताती ठंडा हर नाउ सिमर सिमर सदा सुख पाओ, भव बिन सह पूर्ण होए आस भगत पाए आत्म प्रगास, तित कर जाए बसै अबिनासी कहो नानक काटी जम फासी, तत विचार कहे जन साचा जनम मरे सो काचो काचा, आवागवन मिटै प्रभ सेव आप त्याग शरण गुरुदेव, एव रतन जन्म का हुए उधार हर हर सिमर प्राण आधार, अनको पावना छूटन हारे सिमरत सास सत वेद बिचारे, हर की भगत करो मन लाए मन बंशत नानक फल पाए, संग न चालस तेरै तना तू क्या लपटावै मूर्ख मना, सुत मीत कुटंब अर बनता इन ते कहो तुम कवन सनाथा, राज रंग माया बिस्थार इन ते कहो हो कवन छुटकार, अस हस्ती रथ अश्वारी झूठा डंफ झूठ पासारी, जिन दिए तिस बुझे ना बेगाना ना बिसार नानक नानक पशुताना, गुरु की मत तू ले आने भगत बिना बहु डूबे सियाने, हर की भगत करो मन मीत निर्मल होए तुम्हारो चीत, चरण कमल राखो मन माहे जन्म जन्म के किल बिक जाए, आप जपो अवरा नाम जपावा हो सुनत कहत रहत गत पावा हो, सार भूत सत हर को नाओ सह सुभाए नानक गुण गाओ, गुण गावत तेरी उतरस मैल बिन सजाए हो मैं बिकफैल, होहे अचिंत बसै सुख नाल सास ग्रास हर नाम सुमाल, शाड़ सियाणत सगली मना साध संग पावै सच तना, हर पूंजी सांझ करो व्यवहार इहा सुख दरगह जयकार, सर्ब निरंतर एको देखो कहो नानक जाके मस्तक लेखो, एको जप एको साल आहे एक सिमर एको मन आहे, एक सके गुण गाओ अनंत मन तन जाप एक भगवंत, एको एक एक हर आप पूर्ण पूर रहो प्रभ्याप, अनक बिस्थार एक ते पहे एक आराध पराशत गए, मन तन यंत्र एक प्रभ राता गुरु प्रसाद नानक एक जाता श्लोक, फिरत फिरत प्रभ आया परया तौ सरनाए, नानक की प्रभ बेनती अपनी भगती लाए, अष्टपदी जाचक जन जाचै प्रभ दान कर कृपा देवहु हर नाम, साध जना की मांगौ तूर पार ब्रह्म मेरे सरदा पूर, सदा सदा प्रभ के गुण गावौ सास सास प्रभ तमें त्यावौ, चरण कमल सिउ लागै प्रीत भगत करौ प्रभ की नित नीत, मन एक ओट एको आधार नानक मंगै नाम प्रभ सार, प्रभ की दृष्ट महान सुख होए हर रस पावै बिरला कोए, जिन चाख्या से जन त्रिपताने पूर्ण पुरख नहीं डोलाने, सुपर परे प्रेम रस रंग उपजे चाउ साध कै संग, परे सरण आन सब त्याग अंतर प्रगास आन दिन लिव लाग, बड़भागी जपया प्रभ सोए नानक नाम रते सुख होए, सेवक की मनसा पूरी पही सतगुरु ते निर्मल मत लई, जन को प्रभ होयो दयाल सेवक कीनो सदा निहाल, बंधन काट मुकत जन पहया जन्म मरण दुख ब्रह्म गया, ऐश पुनी सरधा सब पूरी रव रहया साध संग हजूरी, जिसका साथ लिया मिलाए नानक भगती नाम सुमाए, सो क्यों बिसरै जे काल ना पानै सो क्यों बिसरै जे किया जानै, सो क्यों बिसरै जिने सब किश दिया सो क्यों बिसरै जे जीवन जिया, सो क्यों बिसरै जे अग्न में राखै गुर प्रसाद को बिरला लाखै, सो क्यों बिसरै जे बेकते काढ़ै जन्म जन्म का टूटा गांडै, गुर पूरै तत इह बुझाया प्रभ अपना नानक जन तिहाया, साजन संत करहो एहो काम आन त्याग जपहो हर नाम, सिमर सिमर सिमर सुख पावहो आप जपहो अवरह नाम जपावहो,
ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾਹੋਵਤ ਨਾਸ ਨਾਨਕ ਨਾਮ ਜਪਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੂ ਪਾਵੈ ਸੰਗ ਏਕ ਬਸਤ ਦੀ ਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰੁ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਇਕਾਸ਼ ਨਾ ਦ੍ਰਿਸ਼ਟਿਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੁੱਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰ ਕਸੂਖ ਕਹੋ ਕਿਸੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰ ਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਤ ਮੁਕਤ ਕਹੋ ਕਿਸ ਕਹੋ ਗਨੀ ਜਬ ਏਕ ਕਹਿ ਹਾਰ ਅਗਮ ਅਪਾਰ ਤਬ ਨਰਕ ਸੁਰਖ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਾਖਤ ਕਹੋ ਕੇ ਪ੍ਰਠਾਏ ਜਬ ਆਪਹਿ ਆਪ ਆਪਣੀ ਜੋਤ ਧਰੈ ਤਬ ਕਵਨ ਡਰ ਕਵਨ ਕਥ ਡਰੈ ਆਪਨ ਚਲੇ ਤੋ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਆਗਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹਿ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜਹਿ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕਹੁ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤਹਿ ਸ਼ਲ ਛਿਦਰ ਲਗਤ ਕਹੁ ਕੀਸ ਜਹਿ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀਂ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਪਾਈ ਜੈ ਸਰਬ ਕਲਾ ਪੇ ਪ੍ਰਬੀਨ ਤਹਿ ਬੇਦਕ ਤੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰ ਧਾਰੈ ਤਉ ਸਗਨ ਆਪ ਸਗਨ ਕਹਾ ਬੀਚਾਰੈ ਜਹਿ ਆਪਣ ਊਚ ਆਪਣ ਆਪ ਨੇਰਾ ਤਹਿ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕਉ ਆਪੇ ਆਦੇਸ਼ ਤੇਹੋ ਗੁਣ ਕਾ ਨਾਹੀ ਪ੍ਰਵੇਸ਼ ਜਹ ਕੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹਿ ਆਪਣ ਆਪ ਆਪ ਪਤੀਆਰਾ ਤਹਿ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਹਿ ਆਪ ਰਚਿਓ ਪ੍ਰਪੰਚ ਆਕਾਰ ਤੇਹੋ ਗੁਣ ਮੈਂ ਕੀਨੋ ਬਿਸਥਾਰ ਪਾਪ ਪੁਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ
आल जाल माया जंजाल होमै मोह परम पह पार दुख सुख मान अपमान अनेक प्रकार की ओ बखियान आपन खेल आप कर देखै खेल संकोचै तौ नानक एकै जह अबगत भगत तह आप जह पसरे पसार संत प्रताप दुह पाक का पेह तनी उनकी सुबा उनहु बनी आपे कौतक करे आनंद चूज आपे रास भोगन निरजोग जिस भावै तिस आपन नाए लावै जिस भावै तिस खेल खिलावै बेसुमार अथा अगणत अतुलै ज्यों बुलावो त्यों नानक दास बोलै श्लोक जी जंत के ठाकुरा आपे वर्तन हार नानक एको पसरिया दूजा कह दृष्टार अष्टपदी आप कथै आप सुनने हार आपे एक आप बिसथार जा तिस भावै तन सृष्ट उपाय आपने पाणै लय समाए तुम ते भिन्न नहीं किश होए आपन सूत सब जागत परोए जाको प्रभ जियो आप बुझाए सच नाम सोई जन पाए सो साम दर्शी तत का बेता नानक सगल सृष्ट का जेता जी जंत्र सबता के हाथ दीन दयाल अनाथ तू नाथ जिस राखै तिस कोई न मारै सो मुआ जिस मनहु विसारै तिस ताज अवर कह को जाए सब सिर एक निरंजन राय जी की जुगत जाके सब हाथ अंतर बाहर जानहु साथ गुण निधान बेअंत अपार नानक दास सदा बलहार पूरन पूर रहे दयाल सब ऊपर होवत कृपाल अपने कर्तव जाने आप अंतर जमे रहे व्याप प्रत पालै जीअन बहु भांत जो जो रचियो सो तिसै त्यात जिस भावै तिस लय मिलाए भगत करै हर के गुण गाए मन अंतर विश्वास कर मान्या करनहार नानक एक जानिया जान लागा हर एक नाए तिसकी आस न बिरथी जाए सेवक को सेवा बने आई हुकम बूझ परम पद पाई इस ते ऊपर नहीं विचार जाके मन बसया निरंकार बंधन तोर पाए निरवैर आन देन पूजह गुरु के पैर ए लोक सुखिए पर लोक सुहेले नानक हर प्रभ आपे मिले साध संग मेल करहो आनंद गुण गावो हो प्रभ परमानंद राम नाम तत करहो विचार दुर्लभ देखा करहो उधार अमृत बचन हर के गुण गाओ प्राण तन का इह सुआउ आठ पहर प्रापे खो नेरा मिटया ज्ञान बिन से अंधेरा सुन उपदेश हृदय बसावो मन इच्छे नानक फल पावो हलत पलत दोए लेव सुवार राम नाम अंतर उरतार पूरे गुर की पूरी दिखिया जिस मन बसै तिस साच परिखिया मन तन नाम जपो लिवलाए दुख दर्द मन ते पहु जाए सच व्यापार करो व्यापारी दरगह निब है खेप तुम्हारी ए काटे करखो मन माहे नानक बहुर नाया वह जाए तिसते दूर कहा को जाए उबराए राखन हार त्याए निरपहो जपाए सगल पहो मिटाए प्रभ कृपा ते प्राणी छुटाए जिस प्रभ राखै तिस नाही दुख नाम जपत मन होवत सुख चिंता जाए मिटे अहंकार तिस जन कौ कोई न पौचन हार सिर ऊपर ठाठा गुरसूरा नानक ताके कार्ज पूरा मत पूरी अमृत जाति दृष्ट दर्शन पेकद उद्धत श्रेष्ठ चरण कमल जाके अनूप सफल दर्शन सुंदर हर रूप धन सेवा सेवक प्रवान अंतर जामी पुरख प्रधान जिस मन बसै सोहत निहाल ताके निकट नयावत काल अमर पहे अमरा पद पाया साधु संग नानक हर तिहाया श्लोक ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास अष्टपदी संत संग अंतर प्रभ डीठा नाम प्रभु का लागा मीठा सगल समगिरी एक सकट माहे अनक रंग नाना दृष्टाय नौ निध अमृत प्रभ का नाम देही मैं इसका विश्राम सुन समाद अनहत तह नाद कहन न जाई अचरज बिसमाद तिन देखिया जिसे आप दिखाए नानक तिस जन सोची पाए सो अंतर सो बाहर अनंत घट घट ब्याप रहया भगवंत तरन माहे आकाश पयाल सर्वलोक पूर्ण प्रतपाल
ਬਾਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਬੇਦ ਪੁਰਾਨ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਿਅਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਬਿਸਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾ ਵਣਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਬਿਸਥਾਰ ਤਿਸ ਭਾਵੇ ਤਾਂ ਏਕੰਕਾਰ ਅਨਕ ਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰ ਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਭੇਖਣ ਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਦ ਅਲਿਪ ਤੋਰਾ ਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿਨੇ ਕਸ਼ ਕਰਾ ਆਪ ਭਲਾ ਕਰਤੂਤ ਅਤ ਨਿਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਚੀ ਪਾਏ ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ

ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਏ ਰਹਾ ਲਿ ਉਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਬੁਆਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ।

ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੂਰਮੁਖ ਭਖਸਾਰ ਸੰਖ ਮੋਹ ਲਿਵਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਾਕਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੂ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜਿ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਖੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋ ਪਹਿਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੇ ਆਵੋ ਜਾਹੋ ਤੀਰਸ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਹੋ ਅੰਤਰਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪਉ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿ ਨਿਕਵਾਤ ਸਹਿਸ ਅਠਾਰਹ ਕਹਿਨਕ ਤੇਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸ ਰਹੇ ਅੰਤ ਨ ਸਿਫਤੀ ਕਹਿ ਨਯੰਤ ਅੰਤ ਨ ਕਰਨੈ ਦੇ ਨਯੰਤ ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੀਵੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗੈ ਜੋ ਦਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੈ ਬੇਕਾਰ ਕਿਤੇ ਲੈ ਲੈ ਮੁੱਕਰ ਪਾਰੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆਦੁਖ ਭੂਖ ਸਦਮਾਰ ਏ ਪੇਦਾ ਤੇਰੀ ਦਾਤਾਰ
बंद खलासी भाने हुए हो राख न सके कोए जिको खाए के आखन पाए हो जाने जितिया मुए खाए आपे जाने आपे दे या कैसे पे के जिसनु बख्शे सिवसा लाह नानक पातशाही पातशाहु अमुल गुण अमुल वापार अमुल वापारी अमुल भंडार अमुला वै मुल लै जाहे अमुल भाई अमुला सुमारे अमुल धर्म मुल दीवान अमुल तुल अमुल परवान अमुल बख्शीस अमुल निशान अमुल कर्म अमुल फुरमान अमुलो मुला क्या ना जाए आख रहे लिवलाए आख वेद पाठ पुराण आख पढ़े करह वकियान आख बरमे आख इंद आख गोपी तै गोविंद आख ईश्वर आख सिद्ध आख कीते कीते बुद्ध आख दानव आख देव आख सुर नर मुन जन सेव किते आख आखण पाहे किते कह कह उठ उठ जाहे इते किते होर करे ताक न सकह के जीवड़ भावे तेवड़ हुए नानक जाने साचा सोए जे को आख बोल विगाड़ तां लिखिए सिर गावा रंगा वार सो दर के हा सो कर के हा जित वै सर्व संभाले वाजे नाद अनेक असंखा किते वावन हारे किते राग परे सिव कहियन किते गावन हारे गावे तुहनु पौन पानी बैसंतर गावे राजा धर्म दुआरे गावे चित गुप्त लिख जाने लिख लिख धर्म विचारे गावे ईश्वर ब्रह्मा देवी सोहन सदा सुवारे गावे इंदेंदा सुन बैठे देवते आदर नाले गावे सिद्ध समाधि अंदर गावन साध विचारे गावन जति सति संतोखी गावे वीर करारे गावन पंडित पढ़न रखी सर जुग जुग वेदा नाले गावे मोहनिया मन मोहन सुरगा मछ पयाले गावन रत्नो पाए तेरे अड़सठ तीर्थ नाले गावे जूद महाबल सूरा गावे खाणी चारे गावे खंड मंडल वर पंडा कर कर रखे तारे से तुदनु गावे जो तुद पावन रत्ते तेरे भगत रसाले होर किते गावन से मैं चितनावन नानक्या विचारे सोई सोई सदा ससाहिब साचा साची नाई है पीहो सी जाए न जासी रचना जिन रचाई रंगी रंगी पाती कर कर जिनसी माया जिन उपाई कर कर वेखै कीता अपना जिव तिस्ती वडियाई जो तिस पावै सोई करसी हुक्म न करना जाई सो पातशाहु साहा पातशाहिब नानक रहन रजाई मुंदा संतोख शर्म पात झोली ध्यान की कर

ਆਦ ਨੀਲ ਨਾਦ ਨਾਹਤ ਜੁਗ ਜੁਗ ਇੱਕ ਵੇਸ਼, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆ ਚੜੀਐ ਹੋਈ ਕੀਸ, ਸੁਣ ਗੱਲਾ ਆਕਾਸ਼ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਚੰਤ ਵੈ ਪ੍ਰਸਾਦ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ। ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ, ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਾਨ ਗਣੀ ਜੈ। ਤ੍ਰਿਭਵਨ ਮਹੀ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਭੁਜੰਗ ਪ੍ਰਿਆ ਛੰਦ ਨਮਸਤੁੰਗ ਕਾਲੇ, ਨਮਸਤੁੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਕੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰ, ਨਮਸਤੰਗ ਅਧਰਮੰ, ਨਮਸਤੰਗ ਅਨਾਮੇ, ਨਮਸਤੰਗ ਧਾਮੇ, ਨਮਸਤੰਗ ਅਨਾਮੰ, ਨਮਸਤੰਗ ਧਾਮੰ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਅਗਾਦੇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋਇਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸ਼ੇ, ਨਮਸਤੰਗ ਨਿਰਭੇਸ਼ੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਦਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਦੂਤੇ, ਨਮਸਤੰਗ ਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਅਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤ ਰੰਮੇ, ਨਮਸਤੰਗ ਜਲਾਸ਼ਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜੇਬੇ, ਦੇਸੰਗ ਅਦੇਸੇ, ਨਮਸਤੰਗ ਅਪੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਵਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਕਾਪੇ, ਨਮੋ ਸਰਵ ਤਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਅਵਰਣੇ, ਨਮਸਤੰਗ ਅਮਰਣੇ, ਨਮਸਤੰਗ ਜਰਾਰੰ, ਨਮਸਤੰਗ ਕਿਰਤਾਰੰ, ਨਮੋ ਸਰਵ ਧੰਦੇ, ਨਮੋ ਸਤ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਭਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵ ਸੋਖੰ, ਨਮੋ ਸਰਵ ਪੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਚੰਤਵਾ ਪ੍ਰਸਾਦਿ।

ਅਪੇਵਾਦ ਉਧਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋਪਨਕਾਲ ਜਤਰ ਤਤਰ ਵਿਰਾਜਹੀ ਅਵਧੂਤ ਰੂਪ ਰਿਸਾਲ ਨਾਮ ਥਾਮ ਨਾ ਜਾਤ ਜਾਕਰ ਰੂਪ ਰੰਗ ਨਰੇਖ ਆਦਿ ਪੁਰਖ ਉਦਾਰ ਮੂਰਤ ਅਜੌਨ ਆਦਿ ਅਸ਼ੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮਬਹੀਨ ਪੇਖ ਧਾਮ ਹੂੰ ਨਹਿ ਜਾਹੇ ਸਰਵਮਾਨ ਸਰਵਤ੍ਰ ਮਾਨ ਸਦੈ ਮਾਨਤ ਤਾਹੇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ। ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ। ਜਿਸ ਦੇ ਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ। ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਵਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜੋ। ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਹੋਏ ਨਾਹੀ। ਕਿਰਪਾ ਕਰ ਬਨਵਾਰੀਆ, ਕੇਸ ਨੋ ਹੁਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ, ਗਿਆਨ ਅੰਜਨ ਸਾਰਿਆ। ਅੰਦਰੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸੁਆਰਿਆ। ਕਹਿ ਨਾਨਕਿਉ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ। ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ। ਦਾਹ ਦਿਸਿਕ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ। ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਕਥ ਕਹਾਣੀ। ਏ ਮਨ ਚੰਚਲਾ ਚਤੁਰਾਈ, ਕਿਨੈ ਨ ਪਾਇਆ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ, ਜਿਨੇ ਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ, ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ, ਕਿਨੈ ਨਾ ਪਾਇਆ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਉਹ ਕੁਟੰਬ ਤੂੰ ਜੀ ਦੇਖਦਾ, ਚੱਲੈ ਨਾਹੀ ਤੇਰੇ ਨਾਲੀ। ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈ। ਐਸਾ ਕੰਮ ਮੂਲੇ ਨਾ ਕੀਚੈ, ਜਿਤੰਤ ਪੱਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗੰਮ ਗੋਚਰਾ ਤਿਰੰਤ ਨਾ ਪਾਇਆ, ਅੰਤੂ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣਹਿ, ਜੀ ਜਨ ਸਭ ਖੇਲ ਤੇਰਾ। ਕਿਆ ਕੋ ਆਖ ਵਖਾਣ, ਆਖੇ ਤੇ ਵੇਖੈ ਸਭ ਤੂੰ ਹੈ। ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ। ਤਿਰੰਤ ਨਾ ਪਾਇਆ ਸੁਰ ਨਰ ਮੁੰਜਨ, ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਪਾਇਕ, ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਟੁੱਟਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੀਰੀ। ਬਿਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਹੋ ਤਿੱਖੇ ਵਾਲੋ, ਨਿੱਕੀਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ,
जुग हो जुग निराली ज्यो तू चलाहे तिव चलै स्वामी होर क्या जाना गुण तेरे जिव तू चलाहे तिव चलै जिन्ना मार्ग पावहे कर कृपा जिन्ना मिलाहे सी हर हर सदा त्यावहे जिसनु कथा सुनाहे अपनी से गुरुद्वारै सुख पावहे कहे नानक सच्चे साहिब ज्यो पावै तिवै चलावहे एहो सोहेला शब्द सुहावा शब्दो सुहावा सुदा सोहेला सतगुरु सुनाया एहो तिन कह मन वसिया जिन तुरहो लिखिया आया एक फिर है कनेरे करह गल्ला गली किने ना पाया कह नानक शब्द सुहेला सतगुरु सुनाया पवित हुए से जना जिनी हर त्याया हर त्याया पवित हुए गुरमुख जिनी त्याया पवित माता पिता कुटुंब सह सो पवित संग सुभाइया कह दे पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहज न उपजै बिन सहजै सहसा न जाए नह जाए सहसा कितै संजम रही कर्म कमाए सहसै जीव मलीन है कि संजम धोता जाए मन धो शब्द लागहु हर स्यो रहो चित लाए कह नानक गुर प्रसादी सहज उपजै ए सहसा इव जाए जी हो मैले बारहु निर्मल जी हो ता मैले तिनी जन्म जुवै हारिया ए तिसना वड्डा रोग लगा मरण मनो विसारिया वेदा मैं नाम उत्तम सो सुने नाही फिर है ज्यो बेतालिया कह नानक जिन सत जया कूड़े लागे तिनी जन्म जुवै हारिया जी हो निर्मल बार हो निर्मल बार हो ता निर्मल जी हो निर्मल सतगुर ते करनी कमाणी कूड़ की सोए पहुंचै नाही मनसा सच समाणी जन्म रतन जिनी खटिया भले सेवन जारे कह नानक जिन मन निर्मल सदा रहे गुरु नाले जे को सिख गुरु सेती सन्मुख होवै होवै ता सन्मुख सिख कोई जी हो रहे गुरु नाले गुर के चरण हृदय ते आई अंतरात्मै समाले आप छट सदा रह परनै गुर बिन अवर न जाने कोई कह नानक सुनहु संतोषो सिख सन्मुख होए जे को गुर ते वे मुख होवै बिन सतगुर मुक्त न पावै पावै मुक्त न हुरथे कोई पुछो विवेकिया जाए अनेक जुनी भरम आवै बिन सतगुर मुक्त न पाए फिर मुक्त पाए लाग चरणी सतगुरु शब्द सुनाए कह नानक विचार देखो बिन सतगुरु मुक्त न पाए आवो सिख सतगुरु के प्यारे हो गावो सच्ची बाणी बाणी ता गावो गुरु केरी बाणिया सिर बाणी जिनको नजर कर्म होवै हिरदय तिना समाणी पीव हमर सदा रहो हर रंग जप्यो सारंग पाणी कह नानक सदा गावो सच्ची बाणी सतगुरु बिना होर कच्ची है बाणी बाणी ता कच्ची सतगुरु बाजो होर कच्ची बाणी कह दे कच्चे सुन दे कच्चे कच्ची आख वखाणी हार हार नित कर है रसना कहया कछु न जानी चित जिनका हिर लिया माया बोलन पैर वाणी कह नान सतगुरु बाजो होर कच्ची बाणी गुर का शब्द रतन है हीरे जित जड़ाओ शब्द रतन जित मन लागा एहो हुआ सुमाओ शब्द सेती मन मिलया सच्चै लाया पाहु आपे हीरा रतन आपे जिसनु दे बुझाए कह नानक शब्द रतन है हीरा जित जड़ाओ।

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ।

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧ ਹੈ ਨਿਤ ਪਾਰਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਰਹਿਮਤਾਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ, ਆਪ ਜੀ ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਪਾਵਨ ਸ੍ਰੀ ਮੁਖਵਾਕ ਆਪ ਜੀ ਨੇ ਸਰਵਣ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜੋ ਜੀਵ ਅਗਿਆਨਤਾ ਵਿੱਚ ਮੋਹ ਮਾਇਆ ਵਿੱਚ ਬੱਝਾ ਹੋਇਆ ਹੈ, ਉਸ ਨੂੰ ਜੀਵਨ ਦੀ ਵਹਿੰਦੀ ਹੋਈ ਹੈ ਨਦੀ ਦਾ ਪਤਾ ਨਹੀਂ ਲੱਗਦਾ। ਸਾਰ ਦੀ ਭਾਵ ਹਰ ਰੋਜ਼ ਜੀਵਨ ਰੂਪੀ ਨਦੀ ਵਿੱਚੋਂ ਪਾਣੀ ਵਗਦਾ ਜਾ ਰਿਹਾ ਹੈ, ਸਵਾਸ ਮੁੱਕਦੇ ਜਾ ਰਹੇ ਨੇ, ਕਦੇ ਦ੍ਰਿਸ਼ਟ ਨਾ ਧਾਰਤ, ਪਰ ਇਸ ਨੂੰ ਨਜ਼ਰੀ ਨਹੀਂ ਆਉਂਦਾ ਕਿਉਂਕਿ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਨੇਰੇ ਵਿੱਚ ਸੁੱਤਾ ਹੋਇਆ ਹੈ। ਜਿਸ ਨੇ ਵੀ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੀ ਸਰਣ ਨੂੰ ਪ੍ਰਾਪਤ ਕਰ ਲਿਆ, ਉਹਦੀ ਸਮਰੱਥਾ ਨੂੰ ਜਾਣ ਲਿਆ, ਉਹ ਫਿਰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ, ਹੇ ਕਿ ਵਾਹਿਗੁਰੂ ਉਧਾਰ ਨਾਨਕ ਪ੍ਰਵੰਤਰ ਜਾਮੀ, ਕਿ ਤੂੰ ਹੀ ਸਾਨੂੰ ਇਸ ਜੀਵਨ ਵਿੱਚੋਂ, ਇਸ ਵਗਦੀ ਹੋਈ ਨਦੀ ਵਿੱਚੋਂ, ਇਸ ਝਮੇਲਿਆਂ ਵਿੱਚੋਂ ਬਚਾ ਸਕਦਾ ਹੈ। ਇਹ ਅਰਦਾਸ ਬੇਨਤੀ ਪੰਚਮ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮ ਵਿੱਚ ਕਰਨੀ ਸਿਖਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ ਕਿ ਸਤੰਬਰ 11, 12 ਅਤੇ 13 ਨੂੰ ਰਾਗ ਦਰਬਾਰ ਪ੍ਰਾਰੰਭ ਹੋ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਰਾਗ ਨਿਰਧਾਰਤ ਬਾਣੀ ਦਾ ਕੀਰਤਨ ਹੋਏਗਾ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਸਤੰਬਰ 12 ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਰ ਸਾਹਿਬ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਤਸ਼ਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾਨ ਸੱਚ ਲਿਆਓ, ਵੱਡੀ ਵਡਿਆਈ ਜਾਣੇ ਜਲਸਾਓ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਪੁੱਜੈ ਸਭ ਭਾਓ, ਵੱਡੀ ਵਡਿਆਈ ਜਾਂ

ਜਹਸਾ ਚਲੈ ਸੇ ਰੋਏ ਉਡਨਾ ਜਾਹੀ ਸਦਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਨ ਮਨ ਭਾਓ

ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕੁਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ।

ਪਰਮ ਸਨਮਾਨ ਜੋ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ, ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਵਾਸ ਦੇ ਸ਼ਬਦਾਂ ਛਕਿਆਂ ਸਹਿਤ ਆਪਣੀਆਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਤੇ ਆਨਲਾਈਨ ਆਪਾਂ ਆਪਣੇ ਘਰੀ ਬੈਠ ਕੇ ਬਾਣੀ ਸਰਵਣ ਕੀਤੀ ਹੈ। ਧੰਨਵਾਦ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ, ਸਭਨਾਂ ਨੂੰ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਸਿੱਖੀ ਸਦਕ ਭਰੋਸਾ ਬਖਸ਼ਿਸ਼ ਕਰਨੇ, ਸਿਹਤ ਨਾਲ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਜੋੜੀ ਰੱਖਣ। ਸਵਾਲ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰ ਦਾ। ਸਤਿਕਾਰ ਯੋਗ ਗਿਆਨੀ ਲਖਵਿੰਦਰ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨ, ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਦੇ ਅੱਜ ਦੀ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਸਾਹਿਬ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਲੱਖ ਨਿਰੰਜਣ ਆਖੀਏ ਅਕਾਲ ਅਜੋਣ ਅਕਾਲ ਅਪਾਰਾ ਰਵ ਸਸ ਜੋਤ ਅਦੋਤ ਲੰਘ ਪਰਮ ਜੋਤ ਪਰਮੇਸ਼ੁਰ ਪਿਆਰਾ ਜਗਮਗ ਜੋਤ ਨਿਰੰਤਰੀ ਜਗ ਜੀਵਨ ਜੈ ਜੈ ਕਾਰਾ ਨਮਸਕਾਰ ਸੰਸਾਰ ਵਿੱਚ ਆਦਿ ਪੁਰਖ ਆਹ ਦੇਸ਼ ਉਧਾਰਾ ਚਾਰ ਵਰਨ ਛੇ ਦਰਸ਼ਨਾ ਗੁਰਮੁਖ ਮਾਰਗ ਸੱਚ ਅਚਾਰਾ ਨਾਮ ਦਾਨ ਇਸਨਾਨ ਦ੍ਰਿੜ ਗੁਰਮੁਖ ਪਾਏ ਭਗਤ ਨਿਸਤਾਰਾ ਗੁਰ ਅਰਜੁਨ ਸੱਚ ਸਿਰਜਣ ਹਾਰਾ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ

ਮਹਲਾ ਪੰਜਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਨੀ ਰਹਾਓ ਕਰਤ ਵਿਕਾਰ ਦਉ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਭੋਖਣ ਸੰਗ ਔਦ ਵੇ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰੱਥ ਅਗੋਚਰ ਸਵਾਮੀ ਉਦਲ ਨਾਨਕ ਪ੍ਰਭੇ ਅੰਤਰ ਜਾਮੀ ਸਰਨ ਸਮਰੱਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਸੂਹੀ ਰਾਗ ਦੇ ਵਿੱਚ ਸੂਹੀ ਮਹੱਲਾ ਪੰਜਵਾਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਜੋਤ ਸਰੂਪ ਸੱਚੇ ਪਿਤਾ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਜਦੋਂ ਇਹ ਮਨੁੱਖ ਦੁਨੀਆਂ ਦੀ ਨੀਂਦ ਦੇ ਵਿੱਚ ਸੌਂ ਗਿਆ, ਝੂਠ ਦੇ ਪਦਾਰਥ ਨੂੰ ਬੰਨਣ ਤੇ ਲਗਾ ਰਿਹਾ ਤੇ ਉਸ ਨੂੰ ਚੇਤਾਵਨੀ ਦਿੱਤੀ, ਉਪਦੇਸ਼ ਵੀ ਦਿੱਤਾ, ਬਹਿਤੀ ਜਾਤ ਤੇਰੀ ਉਮਰ ਜਿਹੜੀ ਹੈ ਨਾ ਵਗਦੀ ਜਾ ਰਹੀ, ਜਿਵੇਂ ਕਿ ਨਦੀ ਵਗਦੀ ਹੈ ਪਾਣੀ ਰੁੜਿਆ ਜਾ ਰਿਹਾ ਨਾ, ਇਵੇਂ ਤੇਰੀ ਜ਼ਿੰਦਗੀ ਦੇ ਸਵਾਸ ਜਿਹੜੇ ਨੇ ਉਹ ਨਿਕਲਦੇ ਜਾ ਰਹੇ ਆ।
लेकिन इन्हां सुआसां जांदियां कदे दृष्ट ना तारत, कदे तू ध्यान नहीं कीता ते मेरे सुआस जिहड़े आ ओह खाली जा रहे आ, दुखां दे विचले पासे जा रहे आ। बड़े कीमती सुआस गुआ रहा वा, एक एक सुआस मेरा जा रहा है, बल्कि इन्हां सुआसां ना करी मिथ्या मोह, मिथ्या झूठ, झूठ से मोह च लग के बंद है नित पारच। विद्वाना ने बेशक कुछ ना ने पारच का अर्थ पलचिया होया कीता है, पर पारच रफ जड़ा है ना मूल रूप विच यह फारसी विच। जदों असी मुगलिया इतिहास पढ़ा गया ना शाहजहां बादशाह का, हुण किड्डा वड्डा बादशाह वे, छोटियां दी गल नहीं वड्डा विच आ गया। जदों उन्हें अपनी जिंदगी दे स्वास बीतते जा रहे सी, उन्हें ध्यान ही नहीं किया कि मैं इन्हां सुआसां तों लाहा खट्टा, हंकार दे विच इत्थे तक कि गुरु की बाणी ते भी शंका कीता सी। जो सतगुरु साहिब जी ने इलाही बाणी आसा की वाट में नदर उपठी जे करे सुल्ताना काहो कराएदा दर मंगन भिख ना पाएदा, तो नहीं एवं गलत लिखा कहिंदे। बादशाह जिन्हों मर्जी हुक्म कर दे सारा कुछ देने तैयार है, तो होया कि जदों औरंगजेब ने उन्हें कैद विच पा दिता, एक दिन उहदा पानी का प्याला डुल गया, उन्हें एक काक लिया अपने खून का सीर चो लहू कढ के रुका लिख के चिट कह लो भेजी औरंगजेब कोले भी आखर तेरा बाप आ मैं, मेरा पानी का प्याला डुल गया, मैनू एक प्याला पानी का होर भेज दे। उन्हें कोई जवाब लिख के भेजा कि जिहड़ी स्याही दे नाल रुका लिखा है चिट लिखी है उन्हू पी के अपनी प्यास बुझा लेनी सी, अंदर रहन करके खटमल पै गए। उन्हें कुड़ते की मांग की, कहिंदा उल्टा के पाला, कह बैठा ठीक है मैं कैद चलांगा, मेरे कोले कुछ बच्चे भेजते मैं कुरान पढ़ाया करांगा। कहिंदा इहदा अजे हकूमत करन नूं दिल करता, इहदी जेल बदली कर दो दिल्ली तो आगरा।

ਤੇ ਪੜਾਅ ਸੀ, ਹਰਾ ਘਾਹ ਸੀ। ਉੱਥੇ ਇਹਨੇ ਬਹਾਨਾ ਮਾਰਿਆ ਕਿ ਮੈਨੂੰ ਕਿਰਿਆ ਆਈ, ਹਾਜਤ ਹੋਈ ਏ। ਉਹ ਕਹਿੰਦੇ ਇਹ ਤੂੰ ਨੀ ਰੋਕਿਆ। ਜਦੋਂ ਬਾਹਰ ਕੱਢਿਆ, ਭੁੱਖ ਦਾ ਮਾਰਾ ਹੋਇਆ, ਘਾਹ ਚ ਡਿੱਗਿਆ, ਘਾਹ ਖਾਣ ਲੱਗ ਪਿਆ। ਫਿਰ ਉਹਨੇ ਆਗਰੇ ਜੇਲ੍ਹ ਦੇ ਵਿੱਚੋਂ ਚਾਰ ਸਤਰਾਂ ਲਿਖੀਆਂ ਔਰੰਗਜ਼ੇਬ ਨੂੰ, ਜੋ ਇਤਿਹਾਸ ਵਿੱਚ ਮੌਜੂਦ ਪਈਆਂ। ਬਾਬਾਏ ਮਨ, ਬਹਾਦਰੇ ਮਨ, ਤੇ ਰੋਜ਼ ਸਾਹਿਬੇ ਲੱਖ ਸਵਾਰ ਬੂਤ, ਉਹ ਮੇਰੇ ਬਹਾਦਰ ਪੁੱਤਰ, ਉਹ ਮੇਰੇ ਬਾਦਸ਼ਾਹ ਪੁੱਤਰ। ਕੱਲ ਮੈਂ ਨਿਕਲਦਾ ਸੀ, ਮੇਰੇ ਨਾਲ ਲੱਖ ਸਵਾਰ ਸਲਾਮ ਕਰਦਾ ਸੀ, ਪਰ ਉਹ ਧਿਆਨ ਨਹੀਂ ਕੀਤਾ, ਮੇਰੀ ਬੀਤੀ ਜਾਂਦੀ ਹੈ। ਅੱਜ ਕਹਿੰਦਾ ਇਮ ਰੋਜ਼ੇ, ਅੱਜ ਮੇਰੀ ਹਾਲਤ ਹੋ ਗਈ ਹੈ। ਮੁਹਤਾਜ਼ੇ, ਮੈਂ ਮੁਹਤਾਜ ਹਾਂ ਅੱਜ, ਯੱਕ ਕਾਸਾ ਆਵ ਨਾ ਬੂਦਨ, ਅੱਜ ਮੈਨੂੰ ਇੱਕ ਪਿਆਲਾ ਪਾਣੀ ਦਾ ਜਿਹੜਾ ਹੈ ਨਾ, ਉਹ ਨਸੀਬ ਨਹੀਂ ਹੋਇਆ, ਮੈਂ ਇੱਕ ਪਿਆਲਾ ਪਾਣੀ ਦਾ ਗਿਆ ਵੇ, ਮੈਨੂੰ ਉਹ ਨਸੀਬ ਨਹੀਂ ਹੋਇਆ, ਮੇਰੀ ਇਹ ਹਾਲਤ ਹੋ ਗਈ। ਦਰੀ ਦੁਨੀਆ ਮਗਰੂਰ, ਜਿਹੜੀ ਦੁਨੀਆ ਹੈ ਇਹ ਹੰਕਾਰ ਦੇ ਵਿੱਚ ਮਸਤੀ ਹੋਈ ਹੈ, ਇਹ ਆਪਣੀ ਪਾਵਰ ਚ ਮਸਤੀ, ਮੇਰੀ ਇੰਨੀ ਪਾਵਰ ਹੈ, ਇਹਨੂੰ ਖਿਆਲ ਹੀ ਨਹੀਂ ਕਿ ਪਾਵਰ ਮੇਰੀ ਨਹੀਂ ਹੈਗੀ, ਮੇਰੀ ਜੋਤ ਉਹਨੇ ਰੱਖੀ ਹੈ, ਖਿੱਚ ਲੈਣੀ, ਪਾਵਰ ਖਤਮ ਹੋ ਜਾਣੀ, ਪਾਵਰ ਉਹਦੀ ਹੈ ਤੇ ਉਹਦੇ ਲੇਖੇ ਚਲਾ ਲਿਆ। ਦਰੀ ਦੁਨੀਆ ਨਾ ਮਗਰੂਰ ਬਾਇਤ ਬੂਦ, ਦੁਨੀਆ ਦੀ ਤਾਕਤ ਵਿੱਚ ਮਸਤ ਨਾ ਹੋਇਓ। ਹੁਣ ਜਿਹੜਾ ਆਪ ਲਿੱਕੀ ਚ ਕਹਿੰਦਾ ਵੇਖਿਓ ਦੁਨੀਆ ਦੀ ਤਾਕਤ ਵਿੱਚ, ਦੁਨੀਆ ਦੀ ਤਾਕਤ ਵਿੱਚ ਕਿਤੇ ਪਰਮੇਸ਼ੁਰ ਖੁਦ ਨੂੰ ਅੱਲਾ ਨੂੰ ਨਾ ਭੁੱਲਿਓ ਜੀ। ਦਰੀ ਦੁਨੀਆ ਨਾ ਮਗਰੂਦ ਬਾਇਤ ਬੂਦ, ਮੈਂ ਹਿੰਦੁਸਤਾਨ, ਕਹਿੰਦਾ ਹਿੰਦੁਸਤਾਨ ਚ ਜੇ ਹਿੰਦੂ ਚੇ ਮੁਸਲਮਾਨ, ਇਦੋਂ ਪਹਿਲਾਂ ਇਕੱਲੇ ਹਿੰਦੂ ਕਹਿੰਦਾ ਹੁੰਦਾ ਸੀਗਾ, ਮੁਸਲਮਾਨ ਨੂੰ ਨਹੀਂ ਕਹਿੰਦਾ। ਅੱਜ ਕਹਿੰਦਾ ਜੇ ਹਿੰਦੂ ਚੇ ਮੁਸਲਮਾਨ, ਬੇਈਮਾਨ, ਕਹਿੰਦੇ ਇਹ ਬੇਈਮਾਨ ਨੇ, ਇਮਾਨ ਤੋਂ ਰਹਿਤ ਖਾਲੀ ਨੇ। ਕਹਿੰਦੇ ਕਿਸੇ ਕੋਲੇ ਹਿੰਦੂ ਕੋਲੇ, ਕਿਸੇ ਮੁਸਲਮਾਨ ਕੋਲੇ ਈਮਾਨ ਨਹੀਂ ਜੇ ਹੈਗਾ, ਨਹੀਂ ਇਹਨਾਂ ਨੇ ਈਮਾਨ ਵੇਚਤਾ, ਦੀਨੇ ਖੁਦਾਰਾ ਫਰੋਸ਼ਦ, ਇਹਨਾਂ ਨੇ ਆਪਣਾ ਈਮਾਨ ਖੁਦਾ ਦਾ ਜਿਹੜਾ ਹੈ, ਖੁਦਾ ਦੇ ਨਾਂ ਦਾ ਵੇਚ ਦਿੱਤਾ ਹੋਇਆ। ਬਰਾਏ ਨਾਨੋ ਪਾਰਚਾ, ਪਾਰਚ ਸ਼ਬਦ ਆ ਗਿਆ, ਆਪਾਂ ਸਪਹਿ ਰੋਟੀ ਨੂੰ ਕਹਿੰਦੇ ਨੇ, ਤੁਸੀਂ ਰਾਣ ਜਾਓਗੇ ਆਪਾਂ ਕਿੰਨੇ ਪ੍ਰਸ਼ਾਦਾ ਛਕਣਾ, ਉਹ ਕਹਿੰਦੇ ਨਾਨ ਬਖੋਰੋ, ਸਾਹਿਬ ਜੀ ਨੇ ਬਾਣੀ ਚ ਹੱਕ ਹਲਾਲ ਬਖੋਰੋ ਖਾਣਾ, ਉਹ ਨਾਨ ਉਹ ਕਹਿੰਦੇ ਰੋਟੀ ਨੂੰ, ਪਾਰਚ ਕਹਿੰਦੇ ਕੱਪੜੇ ਨੂੰ। ਉਹ ਕਹਿੰਦਾ ਇਹਨਾਂ ਲੋਕਾਂ ਨੇ ਰੋਟੀ ਤੇ ਕੱਪੜੇ ਦੀ ਖਾਤਰ ਖੁਦਾ ਵੇਚ ਦਿੱਤਾ ਹੋਇਆ, ਵੇਖੀ ਕਿਤੇ ਸਿੱਖਾ ਤੂੰ ਨਾ ਕਰ ਬੈਠੀ। ਔਰ ਏਡਾ ਵੱਡਾ ਬਾਦਸ਼ਾਹ ਸੀ, ਉਹ ਦੇਖ ਜਿਹਨੇ ਕਦੀ ਧਿਆਨ ਨਹੀਂ ਕੀਤਾ ਸੀ ਮੇਰੀ ਉਮਰ ਬੀਤੀ ਜਾਂਦੀ ਏ, ਤੇ ਅੱਜ ਦੁਖੀ ਹੋਇਆ ਲਿਖਦਾ ਹੈ। ਅੱਗੇ ਕਹਿੰਦਾ ਆਫਰੀ ਬਾਦ ਹਿੰਦੂਆਂ, ਕਹਿੰਦਾ ਸ਼ਾਬਾਸ਼ ਉਹਨਾਂ ਹਿੰਦੂਆਂ ਦੇ, ਹਰ ਬਾਪ ਮੁਰਦੇ ਰਾ ਦਹਿੰਦ ਆਇਬ, ਕਹਿੰਦਾ ਸ਼ਾਬਾਸ਼ ਉਹਨਾਂ ਹਿੰਦੂਆਂ ਦੇ ਆਪਣੇ ਮਰੇ ਹੋਏ ਪਿੱਤਰਾਂ ਨੂੰ ਪਾਣੀ ਦਿੰਦੇ। ਐ ਪਿਸਰ ਉਹ ਪੁੱਤਰ, ਤੂੰ ਅਜਬ ਮੁਸਲਮਾਨੀ, ਤੂੰ ਅਜਬ ਅਚਰਜ ਮੁਸਲਮਾਨ ਹੈ, ਜਿੰਦਾ ਜਾਨਮ ਆਪ ਬਾਪ ਨਰਸਾਨੀ, ਮੈਂ ਤੇਰਾ ਚਿਉਂਦਾ ਬਾਪ ਹਾਂ, ਉਹ ਮੈਨੂੰ ਇੱਕ ਪਿਆਲਾ ਪਾਣੀ ਦਾ ਨਹੀਂ ਦੇ ਸਕਿਆ ਹੋਏ, ਉਹ ਮੈਨੂੰ ਇੱਕ ਕੁੜਤਾ ਨਹੀਂ ਦੇ ਸਕਿਆ ਹੋਏ, ਉਹ ਮੇਰੀ ਰੋਟੀ ਇੱਕ ਚੱਪਾ ਖੁਰਾਕ ਕਰ ਦਿੱਤੀ, ਇੱਕ ਪਿਆਲਾ ਪਾਣੀ ਦਾ ਕਰ ਦਿੱਤੀ। ਮੈਂ ਦੁਨੀਆਂ ਦੇ ਲੋਕੋ, ਮੈਂ ਆਪਣੀ ਗਵਾਹ ਚੱਲਿਆ ਵਾਂ, ਲੇਕਿਨ ਜਦੋਂ

ماں بیت گیا ہاتھوں پھر ہاتھ کام کچھ نہیں آئے گا. صاحب جی کہندے وے تیری بھی کتے ایوں تو نہیں بیتی جاندی بہتی جات, تیرا بھی سواس سواس کر کے بہتی جاندی عمر. کدے درشت نہ تار, کدے تو خیال کیتا نہیں, کدے نگاہ نہیں ماری. متھیا موہ بندنت پارچ, جڑا آ شریر روپی کپڑا ہے, پارچ کپڑا روز جن اس کپڑے نے نہیں رہنا, یہ چھڈ کے جانا ہے. تو نہ چھڈے گا انہوں تکے نہ چھڈ جانا ہے. کیوں نہ ہوئے کہ تو ادا موہ چھڈ دے, تو یہ ہس کے چھڈے, لیکن ہس کے تا چھڈے گا جے دھیان کرے گا بھی یہ کپڑا مینو دتا کہ نہیں. کرمی آوے کپڑا, یہ کپڑا وہی کرپا نے اتنے آیا, جی کرپا آیا وہ شکر گزار نہیں ہو رہا. تو پھر یاد رکھی ایک بادشاہ پچھتا پیا تیرا کی حال ہوئے گا. اس واسطے کی کر, مادوے مادوے وہ ساری مایا دا مالک ہون کر کے وہ نام مادو مادوے ہے. جڑا اس مایا دا مالک ہے, شریر بھی ایک مایا ہے, تو اس مایا نال نہ لگ, اس مایا دے مالک نہ لگ, مایا ساری تیری ہوگی. بھج دن نت رہنی پجو گوبند بھول مت جاہو, مانس جنم کا یہی لاہو. نت دن بھی رہن نہیں بنی, گرو کو ترلا لگے میرے من ایسی بھگت بن آئی, ہوں ہر بن کھن پل رہ نہ سکو جو جل بن مین مر جائی. ستگر توں کرپا کر دے, دن رات اگوے سور گرمکھ ہر بولے سب رہن سنبھالے گال. سورج چڑھدیا تو واہگرو واہگرو بولنا ہی ہے, تو ساؤن لگا ہے کچھ نہیں کر سکتا, ادو تو واہگرو واہگرو کہلا, چاک کھلی ہے واہگرو واہگرو کہلا. مادوے بھج دن نت رہنی جنم پدارتھ جیت ہر سرنی. جڑا یہ جنم ہے یہ پدارتھ ہے, اس واسطے اس پدارتھ نو جیت پر اسی کر کی رہے ہیں, اسی یہ بھول گئے بھی پدارتھ نے ایک دن جانا ہے. ساچو مرنو وسار, یہ اٹل سچائی ہے کسانوں موت ہونی. جیون متھیا وسار, یہ اٹل سچائی ہے کہ یہ جیون جھوٹا ہے. ایک دن بن سنا ہے یہ وستار کری جانے ہیں, لیکن جتھے جانا ہے اس رستے کا کوئی انتظام نہیں کر رہے. اس جیون نو پا کے اس جیون چ اس رستے کا انتظام کرنا سی. ساچو مرنو وسار جیون متھیا وستار, سمجھے نہ جیت ہار سپن سماد ہے. جنوں اے بندن تے لگا ہویا یہ تے ایک سپنے دی نیائی ہے, ادو بعد ہی قیمت نہیں ہے, بالا چہر بولت نہیں. ان جیت جنم پدارتھ جیت ہر سرنی, ان جیتنا ہے تے او سوائے گرو اکال پرکھ دی سرن وچ پیر لا کے. پھر سرن وچ آیا ہے تو شرن وچ آ کے نہ بہت نمرتنا بنتی ہوئے, جنہ گرمکھ نو پھل لگے گا نا اُنہ نیواں ہوئے گا. بھائی گرداس جی نے اپنے تے لا کے سانو سمجھایا ہے, دیکھو کنا اپنے آپ نو شرن وچ آیا نیواں کہندے ہیں. جے بھگت وچل سن ہوت ہوں نراس ہردے. ستگرو جدو میں سنتا نا بھی تو بھگتا نو پیار کرتا, میں ناراض ہو جانا. کیوں بھی میں تے بھگت ہے نہیں,
ਮੇਰੇ ਕੋਲ ਤੇ ਭਗਤੀ ਨਹੀਂ ਹੈਗੀ। ਪਤਤ ਪਾਵਣ ਸੁਣ ਆਸਾ ਉਰ ਧਾਰ ਹੂੰ। ਜਦੋਂ ਮੈਂ ਇਹ ਸੁਣਦਾ ਨਾ ਵੀ ਤੂੰ ਪਤਤ ਨੂੰ ਪਵਿੱਤਰ ਕਰ ਦਿੰਦਾ, ਮੈਂ ਆਸਾ ਰੱਖਦਾ ਕਿ ਮੈਂ ਪਤਤ ਹੋ ਗਿਆ ਹੋਇਆ ਵਾ। ਜੇ ਉਹ ਆਸਾ ਰੱਖਦਾ ਕਿ ਤੂੰ ਪਤਤ ਨੂੰ ਪਵਿੱਤਰ ਕਰ ਦਿੰਦਾ। ਅੰਤਰਜਾਮੀ ਸੁਣ ਕੰਪਤ ਹੂੰ ਅੰਤਰਗਤ। ਜਦੋਂ ਮੈਂ ਸੁਣਦਾ ਹੈ ਤੂੰ ਅੰਦਰ ਦੀਆਂ ਜਾਣਦਾ ਹੈ, ਬਾਹਰ ਤਾਂ ਮੇਰੇ ਚਿੱਟੇ ਕੱਪੜੇ ਨੇ, ਅੰਦਰ ਮੇਰੇ ਪਤਾ ਨਹੀਂ ਕਿੰਨੇ ਔਗਣ ਭਰੇ ਹੋਏ ਆ। ਦੁਨੀਆਂ ਨਹੀਂ ਜਾਣ ਸਕਦੀ, ਮੈਂ ਦੁਨੀਆਂ ਨੂੰ ਭਟਕਾ ਸਕਦਾ। ਯਤਨ ਕਰੇ ਮਨੁੱਖ ਡਹਿਕਾਵੇ ਉਹ ਅੰਤਰ ਜਾਮੀ ਜਾਣੈ। ਦੁਨੀਆਂ ਨੂੰ ਭਟਕਾ ਸਕਦਾ। ਪਾਪ ਕਰੇ ਕਰ ਮੂਕਰ ਬਾਵੇ ਭੇਖ ਕਰੇ ਨਿਰਬਾਨੈ। ਪਾਪ ਕਰਦਾ ਹੈ ਫਿਰ ਮੁਕਰਦਾ ਵੀ ਏ, ਤੇ ਬੜਾ ਨਿਰਵਾਣ ਬਣ ਕੇ ਦਿਖਾਉਂਦਾ ਮੈਂ। ਸਾਹਿਬ ਜੀ ਕਹਿੰਦੇ ਸੱਜਣ ਪਿਆਰਿਆ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ। ਜਿੰਨੇ ਪਾਪ ਕੀਤੇ ਸੀ, ਜਿੰਨੇ ਛਪਾ ਕੇ ਰੱਖੇ ਸੀਗੇ, ਪ੍ਰਗਟ ਪਏ ਨਿਧਾਨ ਸਭ ਜਾ ਪੁੱਛੇ ਧਰਮ ਰਾਏ। ਕਹੇ ਸੱਜਣਾ ਉੱਥੇ ਸਾਰੇ ਹੀ ਪ੍ਰਗਟ ਹੋ ਜਾਣੇ ਆ। ਉੱਥੇ ਆ ਕੇ ਕੁਛ ਆਪਣੇ ਉੱਥੇ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣਵਾਹ ਕੱਢੇ, ਜਜਮਾ ਲਿਆ। ਇਸ ਵਾਸਤੇ ਹੁਣ ਇਸ ਜਨਮ ਨੂੰ ਜਿੱਤ, ਜਨਮ ਜਿੱਤਣ ਵਾਸਤੇ ਇੱਕ ਨਾਮ ਪਦਾਰਥ ਤਿਲਕ ਹੋਣਾ ਚਾਹੀਦਾ। ਜਨਮ ਪਦਾਰਥ ਦੇ ਨਾਲ ਨਾਮ ਪਦਾਰਥ ਲੱਗ ਜਾਵੇ, ਇਹ ਜਨਮ ਸਫਲ ਹੋ ਜਾਏਗਾ। ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਜੇ ਤੂੰ ਇਸ ਜਨਮ ਪਦਾਰਥ ਦੇ ਨਾਲ ਨਾਮ ਪਦਾਰਥ ਲਾ ਦਿੱਤਾ, ਇੱਥੇ ਵਿਦਵਾਨਾਂ ਦੋ ਵਿਚਾਰਾਂ, ਧਰਮ ਚਵੈ ਤੈਂ ਧਰਮਰਾਜ ਇਉਂ ਆਖੇਗਾ ਆ ਮੇਰੇ ਘਰ ਆਇਆ, ਮੇਰਾ ਘਰ ਪਵਿੱਤਰ ਕੀਤਾ। ਕਹਿੰਦੇ ਧਰਮ ਦੀ ਦੁਨੀਆਂ ਚ ਇਹ ਆਵਾਜ਼ ਆਈ ਏ ਕਿ ਸੱਜਣਾ ਇਹ ਜਨਮ ਨੂੰ ਜਿੱਤ ਜਾਏਗਾ। ਜਨਮ ਪਦਾਰਥ ਜੀਤ ਹਰ ਸਰਨੀ ਰਹਾਓ। ਸੈਂਟਰ ਤੁਰਾ ਸਿਧਾਂਤ ਕਰਤ ਵਿਕਾਰ ਦੋ ਕਰ ਝਾਰਤ। ਵਿਕਾਰ ਕਰਕੇ ਤੇ ਹੱਥ ਆਪਣੇ ਖਾਲੀ ਕਰ ਰਿਹਾ, ਇਹ ਗੱਲ ਯਾਦ ਰੱਖੀ। ਰਾਮ ਰਤਨ ਰਿਧ ਤਿਲ ਨਹੀਂ ਧਾਰਤ। ਉਹ ਜਿਹੜੇ ਵਾਹਿਗੁਰੂ ਅਕਾਲ ਪੁਰਖ ਦਾ ਬੇਸ਼ੁਮਾਰ ਕੀਮਤੀ ਰਤਨ ਨਾਮ ਹੈ, ਉਹਨੂੰ ਤਿਲ ਮਾਤਰ ਵੀ ਆਪਣੇ ਹਿਰਦੇ ਦੇ ਵਿੱਚ ਤੂੰ ਧਾਰਿਆ ਨਹੀਂ। ਤੂੰ ਪ੍ਰਗਟ ਹੋਣਾ ਸੀ ਜੇ ਕਿਤੇ ਅੰਦਰ ਨਾਮ ਹੁੰਦਾ। ਅੰਤਰ ਰਤਨ ਪਦਾਰਥ ਹਿਤ ਕੋ ਦੁਰੇ ਨਾ ਲਾਲ ਪਿਆਰੀ। ਜੇ ਅੰਦਰ ਤੇਰੇ ਨਾਮ ਹੁੰਦਾ, ਕਿਸੇ ਕੋਲ ਛੁਪਾਇਆ ਨਹੀਂ ਛੁਪਣਾ ਸੀ, ਤੂੰ ਪ੍ਰਗਟ ਹੋਣਾ ਸੀ, ਪਰ ਉਹਨੂੰ ਤੇ ਇੱਕ ਤਿਲ ਵੀ ਨਹੀਂ ਧਾਰਨ ਕੀਤਾ। ਭਰਨ ਭੋਖਣ ਸੰਗ ਔਧ ਵੇਹ ਬੇਹਾਣੀ। ਇਸ ਪਾਪੀ ਪੇਟ ਨੂੰ ਭਰਨ ਤੇ ਲੱਗਾ ਰਿਹਾ ਵੀ ਆਹ ਭਰ ਲਵਾਂ ਆਹ ਭਰ ਲਵਾਂ। ਪੇਟ ਦੀ ਪੂਰਤੀ ਕਰਨ ਵਾਲਾ ਉਹ ਸੀ। ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ। ਜਗਦੀਸ਼ ਜਗਤੇਸ਼ਵਰ ਜੋ ਜਗਤ ਦਾ ਈਸ ਮਾਲਕ ਏ, ਜਿਹਦੀ ਜੈ ਜੈਕਾਰ ਕਰਨੀ ਸੀ, ਉਸ ਪਾਸੇ ਕਿਹਾ ਨਹੀਂ ਜਾਂਦਾ ਤੇਰੀ ਗੱਤ ਤੇਰੀ ਅਵਸਥਾ ਬਣਨੀ ਸੀ, ਉਸ ਪਾਸੇ ਨੂੰ ਕਿਹਾ ਨਹੀਂ ਦਿੱਤਾ ਹੈਗਾ, ਉਧਰੋਂ ਅਵੇਸਲਾ ਹੋ ਗਿਆ। ਸਰਨ ਸਮਰੱਥ ਅਗੋਚਰ ਸੁਆਮੀ। ਜਿਹੜਾ ਵਾਹਿਗੁਰੂ ਕਿਸੇ ਦੇ ਗੋਚਰਾ ਨਹੀਂ, ਦੁਨੀਆਂ ਦੀ ਹਰ ਸ਼ੈ ਕਿਸੇ ਨਾ ਕਿਸੇ ਦੇ ਗੋਚਰੇ ਆ। ਕਿੱਡਾ ਵੱਡਾ ਮਨੁੱਖ ਹੋਵੇ, ਕੋਈ ਬਾਦਸ਼ਾਹ ਹੋਵੇ, ਉਹ ਕਿਸੇ ਨਾ ਕਿਸੇ ਦਾ ਗੋਚਰਾ ਹੈ। ਅਗੋਚਰ ਵਾਹਿਗੁਰੂ ਕੇਵਲ ਇੱਕ ਨਿਰੰਕਾਰ ਹੈ। ਗੁਰੂ
अगोचर है। गौर सम्राट अपार गौर वडभागी दर्शन होए, गौर सम्राट गुर अगोचरा गुर निर्मल गुर जेवड अवरना कोए, गुरु सम्राट थे गुरु अगोचरे, गुरु किसी का गोचरा नहीं है। गुर करता गुर करनहार गुरमुख सच्ची सोए, गुर ते बाहर कुछ नहीं गुर कीता लोड़े सो होए। इस वार के गुरु कोले आ, गुरु कोले आएगा तो जो चाहेगा वो होएगा। वो सम्राट थे, वो स्वामी, वो मालक है। ओदी शरण विच आया शरण सम्राट अगोचर स्वामी, उधर नानक प्रभ अंतरजामी। उन्हना सिखा कोलों सिखण दी लोड़ है। हुण मेरा तां मन यह हुंदा कि मेरा नां लैण विशेषण लैण भी ज्ञानी ने विद्वान ने, यह हंकार की मत है। लेकिन जिदे अंदर कोई नाम का किनका आ गया ना, वो अपने वाला विशेषण बड़े निमरता नाल। भाई साहब भाई नंद लाल जी किन्नी निमरता चले गए, अपने आप से विशेषण की वरत्या। लाल सगे गुलाम गुर गोबिंद संग, दागेदार नाम गुर गोबिंद सिंह, रेजा चीने खान गुर गोबिंद सिंह, जे कम त्रीन सिंघान गुरद गुर गोबिंद सिंह। मैं गुलाम हाँ तेरा, मैं तेरी दर का कुकड़ा, मैं तेरे दर के टुकड़े खाने वाला, मैं तेरी दर सिंघां दे विच कमीना बंदा वा। मैं ये शरण की निशानी शरण आई थी जदों इं है। उधर नानक प्रभ अंतरजामी दे अपने मन चु साफ करके आ, वो अंतरजामी है, उहदी सर विच इं आ, तेरा इस संसार तो पार उतारा हो जाएगा। जदों उहदी सरण विच आया ध्यान कीता फिर तेरे ए लोक सुखिए परलोक सुहेले, नानक हर प्रभ आपे मिले। सतगुरु साहिब जी ने संखेप दे विच इलाही फरमान दी विचार कराई, विचारा करतियां बहुत भुला होईया। सतगुरु साहिब जी गुरु की संगत अनजान बच्चा जान के माफ करे, होईया भुला दी माफी करो कृपा। बुलाओ फतेह, वाहिगुरु जी का खालसा वाहिगुरु जी की फतेह। रामकली महला तीजा आनंद।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਿਵਾਰ ਪਰੀਆਂ ਸਭ ਦੋ ਤਗਾਵੋ ਹਰੀ ਕੇਰਾ ਕਹਿ ਨਾਨਕ ਆਨੰਦ ਹੋਆ ਈ ਮਨ ਮੇਰਿਆ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਉਹ ਕਰੇ ਤੇਰਾ ਸਭ ਨਾ ਗਲਾ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ

ਵਸਿਆ ਕਾਹੈ ਨਾਨਕ ਸੱਚੇ ਸਾਹਿਬ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਾਹੈ ਨਾਨਕ ਸੁਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਚਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਪੰਚ ਦੁੱਤ ਤੁਦ ਵਸ ਕੀਤੇ ਤੁਰ ਕਰਮ ਪਾਇਆ ਤੁਦ ਜਿਨ ਕੋ ਕਾਹੈ ਨਾਨਕ ਤਹ ਸੁਖ ਹੋਵਾ

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦੇ ਆਵੇ ਤਾਏ ਸਭ ਥਾਈਂ ਹੋਏ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਤਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤੋਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚੜਾਏ ਗਏ ਕੜਖੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬਿਰਥ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾ ਉਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਏ ਦੇਖ ਦੇਖ ਫਤਿਹ ਬਿਰਥ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਨਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਮਾਣਿਆ ਕਿ ਮਾਣ ਸਤਿਗੁਰੂ ਜੀ ਨਤਾਣਿਆ ਕਿ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਪਾਤਸ਼ਾਹ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਆਪ ਜੀਆਂ ਦੇ ਪਾਵਨ ਹੋਜਰੀ ਵਿਖੇ ਅੰਮ੍ਰਿਤ ਵੇਲੇ ਤੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾ ਅੰਦਰ ਆਸਾ ਕੀ ਵਾਰ ਦੀ ਦੇ ਸੰਪੂਰਨ ਸ਼ਬਦ ਕੀਰਤਨ ਹੋਏ ਉਪਰੰਤ ਮੁੱਖ ਵਾਕ ਦੀ ਵਿਚਾਰ ਗੁਰਮਤ ਵਿਚਾਰਾਂ ਹੋਈਆਂ ਪਾਤਸ਼ਾਹ ਜੀ ਵਿਚਾਰਾਂ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਧ ਸੰਗਤ ਦੇ ਹਿਰਦੇ ਦੇ ਵਿੱਚ ਸਾਉਣਾ ਦਲ ਆਈ ਸਰਬਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਿਮਨ ਕਰਾਉਣਾ ਪਾਤਸ਼ਾਹ ਬਖਸ਼ਵੇਂ ਦਾਤਾਂ ਵਿੱਚੋਂ ਸਰਬਸਾਧ ਸੰਗਤ ਵੱਲੋਂ ਬੜਾ ਪ੍ਰਸ਼ਾਦੀ ਦੇਖ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਆਪ ਜੀ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸਰਬਸਾਧ ਸੰਗਤ ਵਿਖੇ ਵਰਤੇ ਜੋ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ
ਵਾਹਿਗੁਰੂ ਵਾਹਿਗੁਰੂ ਜਪੇ ਦਾਤਾ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੇ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁਖ ਹੋਵੈ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਫਲ ਹੈ ਅਕਿਰਤ ਘਣਾ

0: ਸੂਹੀ ਮਹੱਲਾ ਪੰਜਵਾਂ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਕੀ ਸਾਜੀ ਨਿਵਾਸ ਜੀ, ਪਰਮ ਪਿਆਰੀ ਸਤਸੰਗ ਜੂਟ ਪਾ ਗਏ ਹੋ ਜੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਉਪਰੰਤ ਮੁੱਖ ਵਾਕ ਦੀ ਕਥਾ ਅਰਦਾਸ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ। ਭਾਗਾਂ ਵਾਲੇ ਹੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾਲਤਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰਗਾਹੇ ਪਰਿਵਾਰ ਨੂੰ ਕਰਨ, ਇਸੇ ਤਰ੍ਹਾਂ ਆਪ ਜੁੜ ਕੇ ਗੁਰਬਾਣੀ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ। ਆਹ ਕੁਝ ਕੁ ਸੂਚਨਾਵਾਂ ਨੇ ਜੋ ਆਪ ਜੀਆਂ ਦੇ ਨਾਲ ਸਾਂਝੀਆਂ ਕਰਨੀਆਂ ਹਨ। ਸਭ ਤੋਂ ਪਹਿਲਾਂ ਜੋ ਕਿ ਆਪ ਜੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਲਈ ਜੋ ਦੋ ਬਿਲਡਿੰਗਾਂ ਡਬਲ ਉਸਾਰੀ ਕੀਤੀਆਂ ਜਾ ਰਹੀਆਂ ਹਨ, ਬਹੁਤ ਸਾਰੀਆਂ ਸੰਗਤਾਂ ਨੇ ਇਹਦੇ ਵਿੱਚ ਆਪਣਾ ਹਿੱਸਾ ਪਾ ਕਰਕੇ ਦਸਵੰਧ ਕੱਢ ਕੇ ਗੁਰੂ ਦੀਆਂ ਖੁਸ਼ੀਆਂ ਲਈਆਂ ਹਨ। ਜਿਨ੍ਹਾਂ ਨੇ ਅਜੇ ਤੱਕ ਇਹ ਸੇਵਾ 'ਚ ਹਿੱਸਾ ਨਹੀਂ ਪਾਇਆ, ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਇਸ ਦੇ ਵਿੱਚ ਹਿੱਸਾ ਪਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਓ ਜੀ। ਤੋ ਸਤੰਬਰ 7 ਨੂੰ ਲੇਬਰ ਡੇ ਔਰ ਸਤੰਬਰ 11, 12, 13 ਨੂੰ ਜੋ ਗੁਰਮਤਿ ਰਾਗ ਦਰਬਾਰ 21-33 ਰਾਗਾਂ ਦਾ ਜੋ ਕੀਰਤਨ ਹੋਣਾ ਹੈ, ਬਹੁਤ ਸਾਰੇ ਵਿਦਵਾਨ ਸੱਜਣ ਕੀਰਤਨੀਏ ਆਪ ਜੀ ਨੂੰ ਗੁਰਮਤਿ ਅਨੁਸਾਰ ਨਿਰਧਾਰਤ ਰਾਗ ਸਰਵਣ ਕਰਾ ਕੇ ਨਿਹਾਲ ਕਰਨਗੇ। ਤੋ 11, 12, 13 ਸਤੰਬਰ ਨੂੰ ਸਮੇਂ ਸਿਰ ਪਹੁੰਚ ਕੇ ਦੋਨੋਂ ਟਾਈਮ ਔਰ ਰਾਗ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਜੀ। 12 ਸਤੰਬਰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਸ ਦਿਨ ਵੀ ਆਪ ਜੀ ਨੇ ਪਹੁੰਚਣਾ ਹੈ। ਔਰ 13 ਸਤੰਬਰ ਨੂੰ ਫਿਰ ਗੁਰਗੱਦੀ ਦਿਵਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਉਹਨਾਂ ਦੀ ਗੁਰਤਾ ਗੱਦੀ ਦਾ ਦਿਵਸ ਹੈ। ਆਪ ਸਭਨਾਂ ਨੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਜੀ। ਸਤੰਬਰ 14 ਨੂੰ ਜੋਤੀ ਜੋਤ ਗੁਰੂ ਅਮਰ ਰਾਮਦਾਸ ਸਾਹਿਬ ਜੀ ਆਪ ਜੀਆਂ ਨੇ ਉਸ ਦਿਨ ਵੀ 14 ਸਤੰਬਰ ਨੂੰ ਪਹੁੰਚ ਕੇ ਖੁਸ਼ੀਆਂ ਲੈਣੀਆਂ। 17 ਸਤੰਬਰ ਸੰਗਰਾਂਦ ਅਸੂ ਦਾ ਮਹੀਨਾ 17 ਸਤੰਬਰ ਨੂੰ ਆਰੰਭ ਹੋਣਾ ਹੈ ਜੀ। ਆਪ ਜੀ ਨੇ ਪਹੁੰਚਣਾ ਸਮੇਂ ਸਿਰ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਜੀ। ਸਤੰਬਰ 18 ਵਿਵਾਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਉਸ ਦਿਨ ਵੀ ਦੀਵਾਨ ਸਜਣੇ ਸਵੇਰੇ ਸ਼ਾਮ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। 24 ਸਤੰਬਰ ਨੂੰ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਤੰਬਰ 26 ਜੋਤੀ ਜੋਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੋਨੋਂ ਟਾਈਮ ਦੀਵਾਨ ਸਜਣਗੇ, ਪਹੁੰਚਣ ਦੀ ਕਿਰਪਾਲਤਾ ਕਰਨੀ। ਸਤੰਬਰ 27 ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਨਗਰ ਕੀਰਤਨ ਅਤੇ ਜੋ ਸਹਿਜ ਪਾਠ ਆਰੰਭ ਕੀਤੇ ਨੇ ਉਹਨਾਂ ਦੇ ਭੋਗ ਪੈਣਗੇ। ਆਪ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਇਲਾਹਾ ਲੈਣਾ ਜੀ। ਸਤੰਬਰ 30 ਜੋੜ ਮੇਲਾ ਬਾਬਾ ਬੁੱਢਾ ਜੀ। ਇਸੇ ਤਰ੍ਹਾਂ ਬਹੁਤ ਸਾਰੇ ਜੋ ਪ੍ਰੋਗਰਾਮ ਹੋਣੇ ਹਨ, ਆਪ ਜੀ ਨੇ ਸਾਰੇ ਸਮਾਗਮਾਂ ਦੇ ਵਿੱਚ ਪਹੁੰਚ ਕਰਕੇ ਗੁਰਬਾਣੀ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ। ਆਹ ਹੁਣ ਸਮਾਂ ਹੋ ਰਿਹਾ ਹੈ ਸਹਿਜ ਪਾਠ ਦਾ। ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਜੋ ਰੋਜ਼ਾਨਾ ਸ਼ਬਦਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਪਾਠ ਸਰਵਣ ਕਰਾਉਂਦੇ ਹਨ, ਉਹਨਾਂ ਪਾਸੋਂ ਆਪਾਂ ਪਾਠ ਸਰਵਣ ਕਰੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1110 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋ ਰਹੇ ਹਨ। ਪਿਆਰ ਸਾਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 1110 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੁਖਾਰੀ ਮਹੱਲਾ ਪਹਿਲਾ, ਤਾਰਾ ਚੜਿਆ ਲੰਮਾ, ਕਿਉਂ ਨਦਰ ਨਿਹਾਲਿਆ ਰਾਮ, ਸੇਵਕ ਪੂਰ ਕਰਮਾ, ਸਤਿਗੁਰ ਸ਼ਬਦ ਦਿਖਾਲਿਆ ਰਾਮ, ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ, ਅਹਿਨਿਸ ਦੇਖ ਵਿਚਾਰਿਆ, ਧਾਵਤ ਪੰਚ ਰਹੇ ਘਰ

ਮੁਕਤੀ ਤਿਸ ਧਨ ਵਿਧਣ ਰਾਤੀ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹਉਮੈ ਲੱਗੀ ਤਾਤੇ ਉੱਡਰ ਹੰਸ ਚੱਲਿਆ।

सच धन संच, धन संच हर हर नाम वखर, गुर शब्द भाऊ पछाणहि, मैल पर हर शब्द

ਸੁਆਮੀ ਤਿਸ ਲੇਖਾ ਸਭ ਛਡਾਵੀਐ ਰੇ ਹਰ ਨਾਮ ਅਰਾਧ ਹੈ ਸੇ ਧਨ ਜਨ ਕਹੀਐ ਤਿਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ ਤਿਨ ਦੇਖੇ ਮੇਰਾ ਮਨ ਬਿਕਸੈ ਜਿਉਂ ਸੁੱਤ ਮਿਲ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਦਾ ਭਾਵ ਸਤਿਗੁਰੂ ਜੀ ਸਭਨਾਂ ਪਰਿਵਾਰਾਂ ਨੂੰ ਪ੍ਰਦਾਨ ਕਰਨ, ਰਹਿਮਤਾਂ ਵਰਤਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ ਜੀ। ਭੁੱਲਾਂ ਨਾ ਚਿਤਾਰਨੀਆਂ, ਪਿਆਰ ਸਤਿਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

संत सूर मोह पक्षा।

ਅੰਤਰਗਤ ਤੀਰਥ ਮਨ ਨਾਉ ਸਤਗੁਣ ਤੇਰੇ ਮਨਾਈ ਵਿਣ ਗੁਣ ਕੀਤੇ ਮਨ ਹੋਏ ਵਸ ਆਸ ਬਾਣੀ ਬ੍ਰਹਮਾ ਸਤ ਸੁਹਾਨ ਤਰੰਗ ਨਾਉ।

अंत न सुखी कहना नाम, अंत न करना देना, अंत न देखना।

0: ਕਿਸੇ ਕਿਸੇ ਰੱਖਣ ਤੂੰ ਹੁੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ
0: ਕਿਤੀਆਂ ਸੁਣਦੀ ਨਾਨਕ ਅੰਤ ਨਾ ਅੰਤ
1: ਗਿਆਨ ਅੰਤ ਮੈਂ ਗਿਆਨ ਪਰਚਨ

ਕਰੀਏ ਸੁਰਾਖ ਦਾ ਸੁੱਤ ਕਰਮ ਖੰਡ ਦੀ ਪਾਣੀ ਜੋ

ਕਿਤਾ ਬਿਠਾਓ ਇੱਕ ਸਭਾਓ।

ਸਤਿਗੁਰ ਤੇਰੇ ਸਦਾਈ ਹੋਏ ਬਿਨ ਆਸਾਣੀ ਬ੍ਰਹਮਾ ਸਤ ਸੁਹਾਨ ਸਵੰਦ ਕਮਣ ਸੁਵੇਂਦਾ ਭਗਤ ਕਮਣ ਕਮਣ ਸਿਰ ਕਮਣ ਕਮਣ ਸਿਰਸਤੀ ਮਾਂ ਵੇਦ ਨਾਇਆ ਪੰਡਿਤ।

0: ਕਹਿੰਦੇ ਕਿਤੇ ਰੱਖਣ ਤੂੰ ਹੁੰਦਾ
1: ਕਿਤੀਆਂ ਬਾਣੀ ਕਿਤੀਆਂ ਬਾਣੀ ਕਹਿੰਦੇ ਪਾਸ ਰਹਿੰਦਾ
0: ਕਿਤੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

सुधर देना तो करके।

0: ਦੇਵਤਾ ਮਨ ਕੇਤੇ ਕੇਤੇ ਰਤਨ ਸੁਣਦ
1: ਕੇਤੀਆਂ
0: ਨਾਨਕ ਅੰਤ ਨਾ ਅੰਤ।

संत सूर मोह मक्ता।

ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਹਰ ਹਰ ਨਾਮ ਧਿਆਵੈ, ਹਰ ਬਾਤਾ ਆਪ ਸੁਣਾਏ, ਨਾਨਕ ਹਰ ਕਰਤੇ ਏਵੈ ਭਾਵੇ। ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨਾ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਤੇ ਝਗੜੇ ਦਇਆ ਉਸ ਦੇ ਗਲ ਪਾਇਆ।

ਕਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚੇ ਵੱਖ ਕੱਢੇ ਜੱਜ ਮਾਲੇ ਸੱਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਨ ਕੂੜਿਆਰ ਨਾ ਲੱਭਦੀ ਕਿਤੈ ਥਾਏ ਭਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀਂ ਤਿਨਾ ਮੂੰਹ ਭਲੇਰੇ ਫਿਰ ਹੈ ਦਇਆ ਗਾਲੇ।

ਭਗਤਾਂ ਨੂੰ ਸਦਾ ਰੱਖਦਾ ਆਇਆ। ਪੌੜੀ ਤੂੰ ਸਾਹਿਬ ਅਗਮ ਦਿਆਲ ਹੈ, ਵਡਦਾਤਾ ਦਾਣਾ ਤੁਧ ਜੇਵੜ, ਮੈਂ ਹੋਰ ਕੋ ਦਿਸ ਨਾ ਆਵਹੀ, ਤੂੰ ਹੈ ਸੁਗੜ ਮੇਰੇ ਮਨ ਭਾਣਾ।

ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪਹਿ ਅਵਰਹਿ ਨਾਮ ਜਪਾਵੈ ਪੌੜੀ ਜੋ ਤੁਧ ਸੱਚ ਧਿਆਏ ਰੇ ਸੇ ਵਿਰਲੇ ਥੋੜੇ ਜੋ ਮਨ ਚਿੱਤੇ ਇੱਕ ਅਰਾਧ ਤੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਤੁਧ ਨੋ ਸਭ ਧਿਆਈ ਦੀ

ਸੰਸਥਾ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੇ ਸਤਿਗੁਰੂ ਘਟੈ ਨਾਹੀ ਇੱਕ ਤਿਲ ਕਿਸੇ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਕ ਝੱਕ ਮਰੈ ਸਭ ਲੋਕਾਈ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤੈ ਆਪ ਵਧਾਈ ਜਿਉ ਜਿਉ ਨਿੰਦਕ ਨਿੰਦ ਕਰੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਕਾ ਗਿਆ ਨਿਤ ਚਹੀਆ ਪਾਏ ਝੱਗੂ ਸੁੱਟੇ ਝੱਖਦਾ ਝੱਖਦਾ ਝੜ ਪਿਆ ਨਿਤ ਉਪਾਵ

ਉਹਨਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਕੁਰਬਾਨ। ਸੇ ਭਗਤ ਜਨੀ ਗੁਰਮੁਖ ਸਲਾਹਿਆ।

0: ਭੁੱਖ ਕਦੇ ਨਾ ਉਤਰੇ ਨਿਤ ਭੁੱਖਾ ਭੂਖ ਕੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੇ ਨਿਤ ਹੌਲੇ ਹੌਲ ਮਰਾਹੀ
1: ਸਤ

ਸਿੱਧੂ ਕਿਛ ਗੁੱਝਾ ਨਾ ਹੋਇਆ ਜੈਸਾ ਬੀਜੈ ਸੋ ਲੁਣੈ ਤੇ ਅਜਿਹਾ ਪੁਰਬ ਕਿੰਨੇ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਿਗੁਰ ਕੇ ਚਰਨ ਧੋਇਆ ਗੁਰ ਸਤਿਗੁਰ ਪਿੱਛੇ ਤਰ ਗਿਆ ਜਿਉ ਲੋਹਾ ਕਾਠ ਸੰਜੋਇਆ ਜਨ ਨਾਨਕ ਨਾਮ ਧਿਆਏ ਤੂ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ

ਤਹ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ੍ਰਵਣ ਸਰੋਤ ਜਨ ਨਾਨਕ

ਹੋ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈ।

ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤ ਹੋ ਨਿਰਮਲ ਹੋਏ ਗੁਰਮੁਖ ਗੁਣ ਵਿਹਾਜੀ ਹੈ ਮਲ ਹੋਮੈ ਘੱਡੈ ਤੋਏ ਸੱਚ ਵਣੰਜੈ ਰੰਗ ਸਿਉ ਸੱਚ ਸੌਦਾ ਹੋਏ ਤੋਟਾ ਮੂਲ ਨਾ ਆਵਹੀ ਲਾਹਾ ਹਰ ਭਾਵੈ ਸੋਏ ਨਾਨਕ ਤਿੰਨ ਸੱਚ ਵਣੰਜਿਆ ਜਿਨਾ ਧੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੀ

ਕੂੜੀ ਕਰਨ ਵਡਿਆਈਆ ਕੂੜੇ ਸਿਓ ਲੱਗਾ ਨੇ ਹੋ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰਹਿ ਪਰਉਪਕਾਰਿਆ ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕੋ ਸਭ ਕੋਈ ਲੋਚੈ ਨਵ ਖੰਡ ਜਗਤ ਨਮਸਕਾਰਿਆ

ਚਾਰਿਆ ਸਤਿਗੁਰੂ ਨੂੰ ਮਿਲੇ ਸਹੀ ਜਨ ਉਬਰੇ ਜਿਨ ਹਿਰਦੇ ਨਾਮ ਸਮਾਰਿਆ ਜਨ ਨਾਨਕ ਕੇ ਗੁਰਸਿੱਖ ਪੁੱਤ ਹੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਾਮੇ ਜਗਤ ਭੁਲਾਇਆ ਦੁਰਮਤ ਬਿਖਿਆ ਬਿਕਾਰ ਸਤਿਗੁਰ ਮਿਲੇ ਤਾਂ ਨਦਰ ਹੋਏ ਮਨਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੂੰ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿਜੈ ਜਿਨੀ ਇੱਕ ਮਨ ਇੱਕ ਅਰਾਧਿਆ ਤਿਨਕਾ ਕੰਧ ਨਾ ਕਭੂ ਛਿਜੈ ਧੰਨ ਧੰਨ।

ਧੰਨ ਧੰਨ ਜਨਮ ਸਿਚਾਰਿਆ ਮੁਖ ਉਜਲ ਸੱਚ ਕਰੀਜੈ ਸਲੋਕ ਮਹੱਲਾ ਚੌਥਾ। ਸਾਕਤ ਜਾਏ ਨਿਭੈ ਗੁਰ ਆਗੇ ਮਨ ਖੋਟੇ ਕੂੜ ਕੂੜਿਆਰੇ ਜਾ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਹੇ ਕੁਸਰ ਬਗੁਲਾਰੇ। ਗੁਰਸਿੱਖਾਂ ਅੰਦਰ

ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ, ਭੌਜਲ ਡੁੱਬਦਿਆ ਕੱਢ ਲਏ ਹਰ ਦਾਤ ਕਰੇ ਦਾਤਾਰ। ਧਨ ਧਨ ਸੇ ਸਾਹ ਹੈ ਜੇ ਨਾਮ ਕਰੇ ਵਪਾਰ, ਵਣਜਾਰੇ ਸਿੱਖ ਆਵਦੇ ਸ਼ਬਦ ਲਗਾਵਣ ਹਾਰ। ਜਨ ਨਾਨਕ ਜਿਨਕੋ ਕਿਰਪਾ ਭਈ, ਤਿਨ ਸੇਵਿਆ ਸਿਰਜਣ ਹਾਰ ਪੌੜੀ। ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਸੱਚਾ ਜਿਨੀ ਅਰਾਧਿਆ, ਜਿਨ ਗੁਰਮੁਖ ਖੋਜ ਟੰਡੋਲਿਆ, ਤਿਨ ਅੰਦਰੋ ਹੀ ਸੱਚ ਲਾਦਿਆ। ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ। ਸੱਚ ਸੱਚਾ ਸਬਦੂ ਵੱਡਾ ਹੈ, ਸੱਚ ਸੇਵਨ ਸੇ ਸੱਚ ਲਾਦਿਆ। ਸੱਚ ਸੱਚੇ ਨੋ ਸਾਬਾਸ ਹੈ, ਸੱਚ ਸੱਚਾ ਸੇਵ ਫਲਾਦਿਆ। ਸਲੋਕ ਮਹੱਲਾ ਚੌਥਾ।

ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨ ਸੁਣੀ ਬਹੁ ਰੋਲ ਕਚੋਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ

ਤੂੰ ਸਭ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ।

ਰੱਖੈ ਦੁੱਖ ਵਿਹਾਏ। ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ, ਨਾਨਕ ਦਰਸਨ ਜਿਨ੍ਹਾਂ ਵਿਖਾ ਲਿਓਨ ਤਿਨ੍ਹਾਂ ਦਰਗ ਹੈ ਲਏ ਚੜਾਏ। ਮਹੱਲਾ ਤੀਜਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੂਐ ਮਤ ਹਾਰੀ। ਕੂੜ ਕੁਸਤ ਉਹ ਪਾਪ ਕਮਾਵੇ, ਕਿਆ ਉਹ ਸੁਣੇ ਕਿਆ ਆਖ ਸੁਣਾਵੇ। ਅੰਨਾ ਬੋਲਾ ਖੋਏ ਉਲਝੜ ਪਾਏ, ਮਨਮੁਖ ਅੰਧਾ ਆਵੇ ਜਾਏ। ਬਿਨ ਸਤਿਗੁਰ ਭੇਟੇ ਥਾਏ ਨ ਪਾਏ, ਨਾਨਕ ਪੂਰਬ ਲਿਖਿਆ ਕਮਾਏ ਪੌੜੀ। ਜਿਨਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਓਏ ਵੱਲ ਛਲ ਕਰ ਛੱਤ ਕੱਢ ਦੇ, ਫਿਰ ਆਏ ਬਹਿ ਕੁੜਿਆਰਾ ਪਾਸ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਕੂੜਿਆਰ ਕੁੜਿਆਰੀ ਜਾਇ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ।

ਸੱਚੇ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲੱਖੈ ਸਲੋਕ ਮਹੱਲਾ ਪੰਜਵਾਂ ਨਾਨਕ ਘੋਰ ਬਹੁ ਦੁੱਖ ਘਣੇ ਅਕਿਰਤ ਘਣਾ ਕਾ ਥਾਨ ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਹੇ ਹਰਾਮ।

ਕਮਾਈ ਜਾਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਗੁਮਾਨ ਕਰਹਿ ਮੂੜ ਗੁਮਾਨੀਆ ਵਿਸ ਖਾਦੀ ਮਰੀਏ ਆਏ ਲੱਗੇ ਨੀਤ ਇਹ ਥੋੜੜੇ ਜੋ ਪੱਕਾ ਖੇਤ ਲੁਣੀਐ ਜਿਹੇ ਕਰਮ ਕਮਾਵਦੇ ਤੇ ਵੇਹੋ ਭਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭ ਦਾ ਧਣੀਐ ਸਲੋਕ ਮਹੱਲਾ ਚੌਥਾ ਮਨ ਮੁਖ ਮੂਲੋ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆ ਅੰਧਿਨ ਗੁਦਰੈ ਸ਼ਬਦ ਨਾ ਕਰੇ ਵਿਚਾਰ ਸੁਧ ਮਤ ਕਰਤੈ ਸਭ ਹਿਰ ਲਈ ਬੋਲਨ ਸਭ ਵਿਕਾਰ ਦਿੱਤੈ ਕਿਤੇ ਨਾ ਸੰਤੋਖੀ ਹੈ ਅੰਤਰ ਤ੍ਰਿਸ਼ਨਾ ਬਹੁ

ਕੂੜ ਕਮਾਵੇ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਏ ਨਾਨਕ ਧਾ

ਸਲੋਕ ਮਹੱਲਾ ਪੰਜਵਾਂ। ਗੁਰੂ ਨਾਨਕ ਹਰ ਨਾਮ ਦੜਾਇਆ, ਭੰਨਣ ਘੜਨ ਸਮਰੱਥ, ਪ੍ਰਭ ਸਦਾ ਸੰਭਾਲਿਓ ਮਿੱਤਰ ਤੂੰ, ਦੁੱਖ ਸਬਾਇਆ ਲੱਥ। ਮਹੱਲਾ ਪੰਜਵਾਂ। ਖੁਦਿਆਵੰਤ ਨ ਜਾਣਈ, ਲਾਜ ਕੁ ਬੋਲ, ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ ਪੌੜੀ। ਜੇ ਵੇਹੇ ਕਰਮ ਕਮਾਵਦਾ, ਤੇ ਵੇਹੇ ਫਲਤੇ, ਚਬੇ ਤੱਤਾ ਲੋਹੋ ਸਾਰ ਵਿੱਚ ਸੰਗੈ ਪਲਤੇ। ਘੱਤ ਗਲਾਵਾ ਚਾਲਿਆ, ਤਿੰਨ ਦੂਤ ਅਮਲ ਤੇ, ਕਾਈ ਆਸਨਾ ਪੁੰਨੀਆ, ਨਿਤ ਪਰ ਮਿਲ ਹਰਤੇ। ਕੀਆ ਨਾ ਜਾਣੈ ਇਕਿਰਤ ਘਣ ਵਿੱਚ ਜੋਨੀ ਫਿਰਤੇ, ਸਭੇ ਧਿਰਾਂ ਨਿਖੁੱਟਿਅਸ, ਹਿਰ ਲਈਅਸ ਧਰਤੇ। ਵਿਜਣ ਕਲਹਨ ਨ ਦੇਵਦਾਤਾ, ਲਿਆ ਕਰਤੇ, ਜੋ ਜੋ ਕਰਤੇ ਅਹਮਿਓ, ਝੜ ਧਰਤੀ ਪੜਤੇ।

ਸਤਿਗੁਰ ਭਾਵੇ ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਸਤਿਗੁਰ ਆਖੇ ਸੋ ਕਾਰ ਕਮਾਵਨ

ਸਟੇਟਸ ਗੁਰ ਸਿੱਖ ਫਿਰ ਨੇੜ ਨਾ ਆਵੇ ਗੁਰ ਸਤਿਗੁਰ ਅੱਗੇ ਕੋ ਜਿਉ ਲਾਏ ਘਾਲੇ ਤਿਸ ਅੱਗੇ ਗੁਰ ਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰ ਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਬਿਨ ਗੁਰਸਿੱਖ ਕੇ ਮਨ ਮੰਨੇ ਕੰਮ ਕਰਾਏ ਸੋ ਸੰਤ ਜਨਾਹਾ ਜੇ ਬਿਨ ਗੁਰਸਿੱਖ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁੱਖ ਪਾਵੇ ਪੌੜੀ।

ਕੇ ਮਨ ਤਨ ਨਿਤ ਭਾਵੋ, ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ, ਗ੍ਰਹਿ ਧਨ ਸਭ ਪਵਿੱਤ ਹੋਏ ਹਰ ਕੇ ਗੁਣ ਗਾਵੋ, ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੋ ਪੌੜੀ, ਜੋ ਤੁਧ ਭਾਵੈ ਸੋ ਭਲਾ ਸਚ ਤੇਰਾ ਭਾਣਾ, ਤੂੰ ਸਭ ਮੈਂ ਇੱਕ ਵਰਤਦਾ ਸਭ ਮਾਹੇ ਸਮਾਣਾ।

0: ला पंजवा अंतर चिंता नैनी सुखी मूल ना उतरे भुख नानक सच्चे नाम बिन किसे न लथो दुख महला पंजवा
1: गुरमल एक पछाने पौड़ी जिथे वैसन साध जन सो थान सुखंदा ਉਹ ਸੇਵਨ ਸਮਰੱਥ ਆਪਣਾ ਬਿਨਸੇ ਸਭ ਮੰਦਾ ਪਥਿਤ ਉਦਾਹਰਨ ਪਾਰ ਪ੍ਰਮ ਸੰਤ ਵੇਦ ਕਹੰਦਾ ਭਗਤ ਬਛਲ ਤੇਰਾ ਬਿਰਧ ਹੈ ਜੁਗ ਜੁਗ ਵਰਤਨ ਦਾ ਨਾਨਕ ਜਾਚੇ ਏਕ ਨਾਮ ਮਨ ਤਨ ਪਾਵਨ ਦਾ ਸਲੋਕ ਮਹੱਲਾ ਪੰਜਵਾਂ ਚਿੜੀ ਚੂਹਕੀ ਪੋ ਫੁੱਟੀ ਪੱਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜੈ ਤੂੰ ਆਵੇ ਚਿੱਤ ਦੁਨੀਆਂ ਕੀਆ ਵਡਿਆਈ ਆ ਨਾਨਕ ਸਭ ਮਹਿਤਵ ਪੌੜੀ ਹਰ ਤਨ ਸੱਚੀ ਰਾਸ ਹੈ ਕਿਨੇ ਵਿਰਲੇ ਜਾਤਾ ਕਿਸੇ ਪ੍ਰਾਪਤ ਪਾਹਿਰੋ ਜਿਸ ਦੇ ਵਿਧਾਤਾ ਮਨ ਤਨ ਭੀਤਰ ਮੌਲਿਆ ਹਰ ਰੰਗ ਜਨਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖ ਹੈ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸਲੋਕ ਮਹੱਲਾ ਪੰਜਵਾਂ ਅਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੱਢ ਬਿਰੋਂ ਵਿਛੋੜਾ ਤਣੀ ਸਿਓ ਨਾਨਕ ਸਹਿਸੇ ਖੰਡ ਮਹੱਲਾ ਪੰਜਵਾਂ ਸਾਰੇ ਦੇ ਮਰ ਗਏ ਮਰ ਬਿਨ ਸਕੈ ਮੂਲ ਬੇਮੁਖ ਹੋਏ ਰਾਮ ਤੇ ਜੋ ਤਸਕਰ ਉਪਰ ਸੂਲ ਪੌੜੀ ਸੁਖ ਰਧਾਨ ਪ੍ਰਭ ਏਕ ਹੈ ਅਵਿਨਾਸ਼ੀ ਸੁਣਿਆ ਜਲ ਥਲ ਮਈਲ ਪੂਰਿਆ ਘਟ ਘਟ ਹਰ ਭਣਿਆ ਊਂਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਕਾ ਸਤਬੰਧ ਪੋ ਸਭ ਤਿਸਤੇ ਜਣਿਆ ਤੁਸ ਨਾਨਕ ਦੇਵੇ ਜਿਸ ਨਾਮ ਤਿੰਨ ਰੰਗ ਹਰ ਪਾਣਿਆ ਸਲੋਕ ਮਹੱਲਾ ਪੰਜਵਾਂ ਜਿਨ੍ਹਾਂ ਸਾਸ ਗਰਾਸਾਂ ਬਿਸਰੇ ਹਰਨਾਮਾ ਮਨ ਮੰਤ ਧੰਸੋ ਸਹੀ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾਂ ਅੱਠੇ ਪਹਿਰ ਭਾਉਂਦਾ ਫਿਰੇ ਖਾਵਣ ਸੁੰਦੜੇ ਸੂਰ ਦੋਜਖ ਪੌਦਾ ਕਿਉਂ ਰਹੇ ਜੇ ਚਿਤਨਾ ਹੋਏ ਰਸੂਲ ਪੌੜੀ ਪਿਛੇ ਸਰੇਵੇ ਪ੍ਰਾਣੀਓ ਜਿਸਤੇ ਨਾ ਪੱਲੇ ਇੱਥੇ ਰਹੋ ਸੁਹੇਦਿਆ ਅੱਗੇ ਨਾਲ ਚੱਲੇ ਘਰ ਬੰਦੋ ਸੱਚ ਧਰਮ ਕਾ ਕਡਥਮ ਅਹਲੇ ਉਠਲੇ ਹੋਏ ਨਰਾਣੇ ਦੀਨ ਦੁਨੀਆਂ ਚੱਲੇ ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਬੱਲੇ ਸਲੋਕ ਮਹੱਲਾ ਪੰਜਵਾਂ ਜਾਚਕ ਮੰਗੇ ਦਾਨ ਤੇਹ ਪਿਆਰਿਆ ਦੇਵਣ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਬੂਲ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕੁਛ ਸਾਰਿਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉੱਥੇ ਅੰਮ੍ਰਿਤ ਵੰਡੀਐ ਸੁਖਿਆ ਹਰ ਕਰਨੇ ਸੁੱਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ ਜਿਸਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ ਬਾਣੀ ਉਚਰੇ ਸਾਧ ਜਨ ਅਮਿਓ ਚਲੇ ਚਰਣੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸਲੋਕ ਮਹੱਲਾ ਪੰਜਵਾਂ ਸਤਿਗੁਰ ਪੂਰਾ ਸੇਵੀਐ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧੀਐ ਕਾਰਜ ਆਵੇ ਰਾਸ ਮਹੱਲਾ ਪੰਜਵਾਂ ਜਿਸ ਸਿਮਤ ਸੰਕਟ ਛੁਟੇ ਅਨੰਦ ਮਗਲ ਵਿਸਰਾਮ ਨਾਨਕ ਜਪੀਏ ਸਦਾ ਹਰਨਮਿਖ ਨ ਵਿਸਰੋ ਨਾਮ ਪੌੜੀ ਤਿਨਕੀ ਸੋਭਾ ਕਿਆ ਗਣੀ ਜਿਨੀ ਹਰ ਹਰ ਲੱਥਾ ਸਾਧਾ ਸਰਣੀ ਜੋ ਪਵੇ ਸ ਛੁੱਟੇ ਵਧਾ ਗੁਣ ਗਾਵੇ ਅਵਨਾਸੀਐ ਜੋ ਗਰਭ ਨ ਦਿੱਤਾ ਗੁਰ ਭੇਟਿਆ ਪਾਰ ਬ੍ਰਹਮ ਹੜ ਭਜ ਪੁੱਤ ਸਮਦਾ ਨਾਨਕ ਪਾਇਆ ਸੋਤਣੀ ਹਰ ਅਗੰਮ ਅਗਤ ਦਾ ਸਲੋਕ ਮਹੱਲਾ ਪੰਜਵਾਂ ਕਾਮ ਨ ਕਰਹੀ ਆਪਣਾ ਕਰੇ ਅਵਤਾ ਲੋਏ ਨਾਨਕ ਮੈਂ ਵਿਸਾਰੀਏ ਸੁਖ ਕਿਨੇਹਾ ਹੋਏ ਮਹੱਲਾ ਪੰਜਵਾਂ ਵਿਖੇ ਕੜੋਥਣ ਸਗਲ ਮੈਂ ਜਗਤ ਰਹੀ ਲਿਪਟਾਏ ਨਾਨਕ ਜਿਨ ਵਿਚਾਰਿਆ ਬੀਠਾ ਹਰ ਕਾ ਨਾਉ ਪੌੜੀ ਇਹ ਨਿਸ਼ਾਨੀ ਸਾਧ ਕੀ ਜਿਤ ਭੇਟੀਏ ਤਰੀਏ ਜਮ ਕੰਕਰ ਨੇੜ ਨਾ ਆਵੇ ਫਿਰ ਬੋੜ ਨਾ ਮਰੀਏ ਭਵ ਸਾਗਰ ਸੰਸਾਰ ਬਿਕਸੋ ਪਾਰ ਉਤਰੀਏ ਹਰ ਗੁਣ ਕੰਫੋ ਮਨ ਮਾਲ ਹਰ ਸੰਭਲ ਪਰ ਹਰੀਐ ਨਾਨਕ ਪ੍ਰੀਤ ਮਿਲ ਰਹੇ ਪਰ ਬ੍ਰਹਮ ਨਰ ਹਰੀਐ ਸਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪਰਵਾਨ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਦ੍ਰਿਸ਼ਟੀ ਆਇਆ ਪੂਰਨ ਅਗੰਮ ਬਿਸਮਾਦ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਤੋਹ ਨ ਚੱਲੀ ਖਸਮ ਨਾਲ ਲੰਮੋ ਹੁੱਬ ਕੁੱਤੇ ਕਰਤਵ ਕਰਨ ਭਲੇਰੀਆਂ ਮਦਮਾਇਆ ਸੁੱਤੇ ਫਿਰ ਜੋ ਅਨੁਭਵਾਈਆਂ ਜੇ ਮਾਰਗ ਮੁਤੇ ਕੀਤਾ ਪਾਏ ਨੇ ਆਪਣਾ ਦੁੱਖ ਸੇਤੀ ਜੁਤੇ ਨਾਨਕ ਨਾਇਮ ਸਾਰੀਏ ਸੰਬੰਧੀ ਰੁਤੇ। ਸਲੋਕ ਮਹੱਲਾ ਪੰਜਵਾਂ, ਉੱਠਦਿਆਂ ਬਹਿੰਦਿਆਂ ਸਬੰਧਿਆਂ ਸੁੱਖ ਸੋਏ, ਨਾਨਕ ਨਾਮ ਸਲਾਹੀਐ ਮੰਤਨ ਸੀਤਲ ਹੋਏ। ਮਹੱਲਾ ਪੰਜਵਾਂ, ਲਾਲਚ ਅਟਿਆ ਨਿਤ ਫਿਰੇ, ਸਵਾਰਥ ਕਰੇ ਨਾ ਕੋਏ, ਜਿਸ ਗੁਰ ਭੇਟੇ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ। ਸਭੇ ਵਸਤੂ ਕੌੜੀਆਂ ਸੱਚੇ ਨੋ ਮਿੱਠਾ, ਸਾਧ ਆਇਆ ਤਿਨ ਹਰਜਨਾ, ਚਖ ਸਾਧੀ ਡਿੱਠਾ, ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੇ ਬੁੱਠਾ, ਇਕ ਨਿਰੰਜਨ ਰਵ ਰਿਹਾ ਪਦ ਹੁਆ ਕੁੱਠਾ, ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਤੁੱਠਾ। ਸਲੋਕ ਮਹੱਲਾ ਪੰਜਵਾਂ, ਜਾਚੜੀ ਸਾਸਾਰ ਸੋ ਜਚੰਦੀ ਹੇਕੜੋ, ਗਾਲੀ ਪਿਆ ਵਿਕਾਰ ਨਾਨਕ ਧਣੀ ਵੀ ਹੋਣੀ ਆ। ਮਹੱਲਾ ਪੰਜਵਾਂ, ਨਹੀਂ ਸੁਬਤ ਦਾ ਬੰਨ ਪਛਾਣੂ ਵਿਰਲੋ ਥੀਓ, ਜੁੜਨ ਹਾਰਾ ਸੰਤ ਨਾਨਕ ਪਾਥਰ ਪੱਥਰੋ। ਪੌੜੀ ਸੋਈ ਸਭ ਜੀੜੇ ਦਾਤਾ ਬਖਸਿੰਦ, ਤਲਬਿਕ ਸਭ ਬਿਨਾਸ ਹੋਣ ਸਿਮਰਤ ਗੋਬਿੰਦ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਮਾਇਆ ਸਵਾਦ ਸਭ ਫੇਕਿਆ ਹਰ ਮਨ ਹੰਦ, ਗਾਏ ਨਾਨਕ ਪਰਮੇਸ਼ਰ ਹੈ ਜਿਨ ਦਿੱਤੀ ਜਿੰਦ। ਸਲੋਕ ਮਹੱਲਾ ਪੰਜਵਾਂ, ਬਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੁੱਖ ਆਏ, ਇਸੇ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ। ਮਹੱਲਾ ਪੰਜਵਾਂ, ਮੰਗਣਾ ਤਾਂ ਸੱਚ ਇੱਕ ਤਿਸ ਦੇਵੇ ਆਪ, ਚਿਤ ਖਾਧੇ ਮਨ ਤ੍ਰਿਪਤੀਏ ਨਾਨਕ ਸਾਹਿਬ ਦਾਤ ਪੌੜੀ। ਲਾਹਾ ਜਗ ਮੈਂ ਸਹਿਖਟੇ ਜਿਨ ਹਰ ਤਰ ਰਾਸ, ਦੁਤੀਆ ਭਾਉ ਨਾ ਜਾਣਨੀ ਸੱਚੇ ਕੀ ਆਸ, ਨਿਹਜਲ ਇੱਕ ਸਰੇਵਿਆ ਹੋਰ ਸਭ ਵਿਨਾਸ, ਪਾਰ ਬ੍ਰਹਮ ਜਿਸ ਵਿਸਰੇ ਤਿਸ ਮਿੱਠਾ ਸਾਸ, ਕੰਠ ਲਾਏ ਜਿਨ ਰਾਖਿਆ ਨਾਨਕ ਵੱਲ ਜਾਸ। ਸਲੋਕ ਮਹੱਲਾ ਪੰਜਵਾਂ, ਪਾਰ ਬ੍ਰਹਮ ਫਰਮਾਇਆ ਮੂਹੇ ਬਿੱਠਾ ਸਹਿਤ ਸੁਪਾਏ, ਅੰਨ ਧਨ ਬਹੁਤ ਉਪਜਿਆ, ਪ੍ਰਿਥਵੀ ਰੱਜੀ ਤਪਤ ਅਘਾਏ, ਸਦਾ ਸਦਾ ਗੁਣ ਉਚਰੇ ਦੁੱਖ ਦਾਲਤ ਗਿਆ ਬਿਲਾਏ, ਪੂਰਬ ਲਿਖਿਆ ਪਾਇਆ ਮਿਲਿਆ ਤਿਸੇ ਰਜਾਏ, ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਧਿਆਏ। ਮਹੱਲਾ ਪੰਜਵਾਂ, ਜੀਵਨ ਪਦ ਨਿਰਵਾਣ ਇੱਕੋ ਸਿਮਰੀਐ, ਦੂਜੀ ਨਾਹੀਂ ਜਾਹੇ ਕਿਨ ਬਿਨ ਧੀਰੀਐ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਤਨ ਤਨ ਹੋਸੀ ਛਾਰ ਜਾਣੇ ਕੋਈ ਜਾਣ, ਰੰਗ ਰੂਪ ਰਸ ਬਾਦ ਕੇ ਕਰੈ ਪੁਰਾਣੀਆਂ, ਜਿਸ ਭੁਲਾਏ ਆਪ ਤਿਸ ਕੱਲ ਨਹੀਂ ਜਾਣਿਆ, ਰੰਗ ਰਤੇ ਨਿਰਵਾਣ ਸਦਾ ਗਾ ਵਹੀ, ਨਾਨਕ ਸਰਨ ਦੁਆਰ ਜੇ ਤੁਧ ਭਾਵਹੀ। ਪੌੜੀ, ਜੰਮਣ ਮਰਨ ਨਾ ਤਿੰਨ ਕਹੋ, ਜੰਮਣ ਮਰਨ ਨਾ ਤਿੰਨ ਕਹੋ, ਜੋ ਹਰ ਰੜ ਲਾਗੇ ਜੀਵਤ ਸੇ ਪ੍ਰਵਾਨ ਹੋਏ, ਹਰ ਕੀਰਤਨ ਜਾਗੇ, ਸਾਧ ਸੰਗ ਜਿਨ ਪਾਇਆ ਸੇ ਈਬੜ ਭਾਗੇ, ਦਾਏ ਵਿਸਰੀਏ ਤ੍ਰਿਕ ਜੀਵਨਾ ਤੁੱਟੇ ਕੱਚ ਧਾਗੇ, ਨਾਨਕ ਧੂੜ ਪਦੀਤ ਸਾਧ ਲਖ ਕੋਟ ਪਰਾਗੇ। ਸਲੋਕ ਮਹੱਲਾ ਪੰਜਵਾਂ, ਧਨ ਸੁਬੰਨੀ ਖੜ ਰਤਨ ਜਾੜਾ ਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਰ ਸੁਹੇਲੜੇ ਕੀਏ, ਗੁਰੂ ਨਾਨਕ ਸਤਿਗੁਰ ਤੁੱਟਾ। ਮਹੱਲਾ ਪੰਜਵਾਂ, ਫਿਰਦੀ ਫਿਰਦੀ ਦੈ ਦਿਸਾ ਜਲ ਬਰਤ ਅਨਰਾਏ, ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ। ਪੌੜੀ, ਚਿਰ ਸਰ ਸੁਖਾ ਫਲ ਲੋੜੀਐ ਸੋ ਸੱਚ ਕਮਾਵੋ, ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ, ਹੈ ਸਗਲ ਕੀ ਰੇਨ ਕੋ ਹਰ ਸੰਗ ਸਮਾਵੋ, ਦੁਖ ਨ ਦੇਈ ਕਿਸੇ ਜੀ ਪਤਸਿਓ ਕਰ ਜਾਵੋ, ਪਤਿਤ ਪਨੀਤ ਕਰਤਾ ਪੁਰਖ ਨਾਨਕ ਸੁਣਾਵੋ। ਸਲੋਕ ਦੋਹਾ ਮਹੱਲਾ ਪੰਜਵਾਂ, ਇੱਕ ਜੇ ਸੱਜਣ ਮੈਂ ਕੀਆ ਸਰਵ ਕਲਾ ਸਮਰੱਥ, ਜੀਓ ਹਮਾਰਾ ਖੰਨੀਏ ਹਰ ਮੰਤਨ ਸੰਧੜੀ ਵੱਥ। ਮਹੱਲਾ ਪੰਜਵਾਂ, ਜੇਕਰ ਗਹੇ ਪਿਆਰੜੇ ਤੁਧ ਨਾ ਛੋਡਾਂ ਮੂਲ, ਹਰ ਛੋਡਣ ਸੇ ਦੁਰਜਨਾ ਪੜੈ ਦੋਜਕ ਕੈ ਸੂਲ। ਪੌੜੀ, ਸਭ ਨਿਧਾਨ ਕਰ ਜਿਸਦੇ ਹਰ ਕਰੇ ਸੋ ਹੋਵੇ, ਜਪ ਜਾ ਜੀਵੇ ਸੰਤ ਜਿਨ ਪਾਪਾ ਮਲ ਧੋਵੇ, ਚਰਨ ਕਮਲ ਹਿਰਦੇ ਵਸੇ ਸੰਕਟ ਸਭ ਹੋਵੇ, ਗੁਰਪੂਰਾ ਜਿਸ ਭੇਟੀ ਹੈ ਮਰ ਜਨਮ ਨਾ ਹੋਵੇ, ਪ੍ਰਭ ਦਰਸ ਪਿਆਸ ਨਾਨਕ ਅਣੀ ਕਿਰਪਾ ਕਰ ਦੇਵੈ। ਸਲੋਕ ਮਹੱਲਾ ਪੰਜਵਾਂ, ਪੌਰੀ ਪਰਮ ਵਜਾਏ ਤੇਰੀ ਮੁਹੱਬਤ ਇੱਕ ਤੂੰ, ਜਿੱਥੋਂ ਵੰਝੇ ਜਾਏ ਤਿਥਾਓ ਮੌਜੂਦ ਸੋਏ। ਮਹੱਲਾ ਪੰਜਵਾਂ, ਚੜ ਕੇ ਘੋੜੇ ਕੁੰਡੇ ਪਕੜੀ, ਖੂੰਡੀ ਕੀ ਖੇਡਾਰੀ, ਅੰਸਾ ਸੇਤੀ ਚਿੱਤ ਅਲਾਸਾ ਕੁੱਕੜ ਕੀ ਅਡਾਰੀ। ਪੌੜੀ, ਰਸਨਾ ਉੱਚੇ ਹਰ ਸਰਵਣੀ, ਸੁਣੇ ਸੋ ਉਦਰੇ ਬਿੱਤਾ, ਹਰ ਜਸ ਲੇਖੇ ਲਾਏ ਭਾਵਨੀ ਸੇ ਹਸਤ ਪਵਿੱਤਾ, ਅੜਸਠ ਤੀਰਥ ਮੰਜਣਾ ਸਪੰਦਨ ਕੀਤਾ, ਸੰਸਾਰ ਸਾਗਰ ਤੇ ਉਦਰੇ ਬਿਖਿਆ ਗੜ ਜਿੱਤਾ, ਨਾਨਕ ਲੜ ਲਾਏ ਉਧਾਰੀਆਂ ਦੇ ਸੇਵ ਅਮਿਤਾ। ਸਲੋਕ ਮਹੱਲਾ ਪੰਜਵਾਂ, ਧੰਦੜੇ ਕੁਲਾਹਾ ਚਿਤਨਾ ਆਵੇ ਹੇਕੜੋ, ਨਾਨਕ ਸਹੀ ਤਿੰਨ ਫੁਟਾਨ ਜਿੰਨਾ ਸਾਈ ਵਿਸਰੇ। ਮਹੱਲਾ ਪੰਜਵਾਂ, ਪ੍ਰੇਤੋਂ ਕੀਰਤਨ ਦੇਵਤਾ ਤਿੰਨ ਕਰਨੇ ਹਾਰੇ ਸਭੇ ਸਿੱਖ ਉਭਾਰਿਆਨ ਪ੍ਰਭ ਕਾਠ ਸਵਾਰੇ ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਪੜਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨ ਸਭ ਤੇਰੇ ਕਰਣਾ ਅਗਮ ਗੋਚਰ ਸਾਹਿਬ ਓ ਜੀ ਆਕਾ ਪਰਣਾ ਹਸਤ ਦੇ ਪ੍ਰਤਪਾਲ ਦਾ ਪੂਰਨ ਪੋਖਣ ਕਰਨਾ ਮਿਹਰਬਾਨ ਬਖਸਿੰਦ ਆਪ ਜਪ ਸੱਚੇ ਤਰਣਾ ਜੋ ਤਿਤ ਪਾਵੇ ਸੋ ਭਲਾ ਨਾਨਕ ਦਾਸ ਸਰਨਾ ਸਲੋਕ ਮਹੱਲਾ ਪੰਜਾਂ ਤਿਨਾ ਭੁੱਖ ਨਾ ਕੀ ਰਹੀ ਜਿਸ ਕਾ ਪ੍ਰਭ ਹੈ ਸੋਏ ਨਾਨਕ ਚਰਨੀ ਲੱਗਿਆ ਉਧਰੇ ਸਭੋ ਪੋਏ ਮਹੱਲਾ ਪੰਜਵਾਂ ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਵਰ ਜਜਮਾਨ ਕਿਸੇ ਭੁੱਖ ਨਾ ਮੂਲ ਪੌੜੀ ਮਨ ਰਤਾ ਗੋਬਿੰਦ ਸੰਗ ਸਚ ਭੋਜਨ ਜੋੜੇ ਪ੍ਰੀਤ ਲੱਗੀ ਹਰਨਾਮ ਸਿਵੇ ਹਸਤੀ ਘੋੜੇ ਰਾਜ ਮੇਰੇ ਖੁਸ਼ੀਆਂ ਕਣੀ ਤਿਆਏ ਮੁੱਖ ਨ ਮੋੜੇ ਢਾਡੀ ਦਰ ਮੰਗਣਾ ਦਰ ਕਦੇ ਨਾ ਛੋੜੈ ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੈ ਸੁਤ ਕੀਤੇ ਰਾਗ ਗੌੜੀ ਭਗਤਾਂ ਕੀ ਬਾਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੌੜੀ ਗੁਆਰੇਰੀ ਸ੍ਰੀ ਕਬੀਰ ਜੀ ਇੱਕ ਚੌਕ ਦੇ ਚੌਦਾਂ ਅਹਮੋ ਚਤ ਰਾਮ ਜਲ ਪਾਇਆ ਰਾਮ ਉਦਕਤਨ ਜਲ ਭਜਾਇਆ ਰਹੋ ਮਨ ਮਾਰਨ ਕਾਰਨ ਬਨ ਜਾਈਏ ਜੋ ਜਲ ਬਿਨ ਭਗਤ ਪੰਤ ਨ ਪਾਈਏ ਜਹ ਪਾਵਕ ਸੁਰ ਨਰ ਹੈ ਜਾ ਰੇ ਰਾਮ ਉਦਕ ਜਲ ਜਲ ਤੁਵਾਰੇ ਪਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਕੁਟਤ ਨਾਹੀ ਕਹਿ ਕਬੀਰ ਭਜ ਸਾਰੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਠੀ ਅਧਕਾਏ ਰਹੋ ਤੂੰ ਜਲ ਦੇ ਦਹੋ ਜਲ ਕਾ ਮੀਨ ਜਲ ਮੇਰੇ ਹੋ ਜਲੇ ਪਨਖੀਨ ਤੂੰ ਪਿੰਜ ਰਹੋ ਸੂਟਾ ਤੋਰ ਜਮ ਜਰ ਤੋਰ ਤੂੰ ਤਰਵ ਰਹੋ ਪੰਖੀ ਆਹੇ ਮੰਦ ਭਾਂਗੀ ਤੇਰੇ ਦਰਸ਼ਨ ਆਹੇ ਤੂੰ ਸਤਿਗੁਰ ਹੋ ਨਾ ਤਨ ਚੇਲਾ ਚਾਹੇ ਕਬੀਰ ਮਲ ਅੰਤ ਕੀ ਵੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕਾ ਕਾਹੇ ਦੁੱਖ ਮਾਨਿਆ ਹਮ ਪਤਾ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਰਹੋ ਹਮ ਮੰਦੇ ਬੰਦੇ ਮਨ ਮਾਹੀ ਸਾਜ ਪਾਤ ਕਾਹੂ ਸਿਉ ਨਾਹੀ ਪਤ ਅਪਤਾ ਕੀ ਨਹੀਂ ਲਾਜ ਜਬ ਜਾਣੋਗੇ ਜਬ ਉਗਰੋਗੇ ਪਾਜ ਕਹੋ ਕਬੀਰ ਪਤ ਹਰ ਪ੍ਰਵਾਨ ਸਰਬ ਤਿਆਗ ਭਜ ਕੇਵਲ ਰਾਮ ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਏ ਜੋਗ ਮਨ ਬਨਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਂਧੇ ਚਾਮ ਜਬ ਨੇ ਕੀਨਸ ਆਤਮ ਰਾਮ ਰਹੋ ਮੂੰਡ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇ ਨਾ ਗਾਹਿਆ ਕਾਈ ਬਿੰਦ ਰਾਖ ਜੋ ਤਰੀਏ ਪਾਈ ਖੁਸਰੇ ਕਿਉ ਨਾ ਪਰਮਗਤ ਪਾਈ ਕਹੋ ਕਬੀਰ ਸਰੋ ਨਰ ਪਾਈ ਰਾਮ ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੱਦਿਆ ਪ੍ਰਾਤ ਇਸ਼ਨਾਨ ਕਰਾਹੀ ਜਿਉ ਭੈ ਦੁਰਪਾਨੀ ਮਾਹੀ ਜੋ ਪੈ ਰਾਮ ਨਾਮ ਰਤ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹੋ ਕਾਇਆ ਰਤਬੋ ਰੂਪ ਰਚਾਹੀ ਤਿਨ ਕੁਦਿਆ ਸੁਪਨੇ ਵੀ ਨਾਹੀ ਚਾਰ ਚਰਨ ਕਹੇ ਬੋ ਆਗਰ ਸਾਧੂ ਸੁਖ ਪਾਵੇ ਕਰ ਸਾਗਰ ਕਹੋ ਕਬੀਰ ਵੋ ਕਹੋ ਕਬੀਰ ਕਾਏ ਕਰੀਜੇ ਸਰਵਰ ਛੋੜ ਮਹਾਰਸ ਪੀਜੇ ਕਬੀਰ ਦੀ ਗੌੜੀ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕੇ ਰਿਦੇ ਪਾਉ ਹੈ ਦੂਜਾ ਰਿਜਨ ਬਨ ਮਾਧੋ ਸਿਉ ਲਾਈਐ ਚਿਤਰਾਈ ਨਾ ਚਤਰ ਪੁਜ ਪਾਈਐ ਰਹੋ ਪਰ ਹਰ ਲੋਭ ਔਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਤ ਕਰ ਬਦੇ ਅਹਮੇਵ ਮਿਲ ਪਾਥਰ ਕੀ ਕਰੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਘੂ ਆਇਆ ਗੌੜੀ ਕਬੀਰ ਜੀ ਗਰਭਵਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਮਿੰਤੇ ਸਭ ਉਤਪਾਤੀ ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ ਬਾਮਨ ਕਹਿ ਕੇ ਜਨਮ ਮਤ ਖੋਏ ਰਹੋ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ ਤੁਮਕਤ ਬ੍ਰਾਹਮਣ ਹਮਕਤ ਸੂਦ ਹਮਕਤ ਲੋਹੂ ਤੁਮਕਤ ਦੂਧ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਅਤ ਹੈ ਹਮਾਰੇ ਗੌੜੀ ਕਬੀਰ ਜੀ ਅੰਧਕਾਰ ਸੋ ਕਬੂ ਨਾ ਸੋਈ ਹੈ ਰਾਜਾ ਰੰਕ ਦੋ ਮਿਰ ਰੋਈ ਹੈ ਜਬ ਮੈਂ ਰਸਨਾ ਰਾਮ ਨਾ ਕਹਿਬੋ ਉਪਚਤ ਬਿਨਸ ਤਰ ਹੋ ਰਹੋ ਜਸ ਦੇਖੀਏ ਤਰ ਵਰ ਕੀ ਛਾਇਆ ਪ੍ਰਾਣ ਗਏ ਕੋ ਕਾ ਕੀ ਮਾਇਆ ਜਸ ਜੰਤੀ ਮੈਂ ਜੀਉ ਸਮਾਨਾ ਬੂਏ ਮਰਕੋ ਕਾ ਕਰ ਜਾਣਾ ਹੰਸਾ ਸਰਵ ਕਾਲ ਸਰੀਰ ਰਾਮ ਰਸਾਨ ਪਿਓਰ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਵਣ ਸਿਕਰਜੋ ਨਿਰਪਉ ਕਹੀਏ ਪਉ ਭਜ ਜਾਏ ਅਭੈ ਪਉ ਰਹੀਏ ਰਹੋ ਤਟ ਤੀਰ ਸਰੀ ਮਨ ਪਤੇ ਆਏ ਚਾਰ ਅਚਾਰ ਰਹੇ ਉਰਝਾਏ ਪਾਪ ਪੁੱਤ ਏਕ ਸਮਾਨ ਨਿਜ ਕਰ ਪਾਰ ਸਜੇ ਗੁਣ ਆਨ ਕਬੀਰ ਨਿਰਗੁਣ ਨਾਮ ਨ ਰੋਸ ਇਸ ਪਰਚਾਏ ਫਰਚ ਰਹੇ ਇਸ ਗੌੜੀ ਕਵੀ ਦੀ ਜੋ ਬਨ ਫਿਰਦ ਪਰਮਨ ਜਾਣਾ ਪਾਤ ਨਹੀਂ ਵੈਕੁੰਠ ਸਮਾਨਾ ਨਾ ਜਾਨਾ ਵੈਕੁੰਠ ਕਾਂ ਦੀ ਜਾਨ ਜਨ ਸਭ ਕਰੇ ਤਾਂ ਹੀ ਰਹੋ ਕਹਿਣ ਕਹਾਵ ਨਹੀਂ ਪਤੇ ਆਈ ਹੈ ਤੋ ਮਨ ਮਾਨੇ ਤਾਂ ਤੇ ਹੋਮੇ ਜਾਈ ਹੈ ਜਬ ਲਗ ਮਨ ਵੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਵਾਸ ਕਹ ਕਬੀਰ ਕਹੀਏ ਕਾਏ ਸਾਧ ਸਾਕ ਵੈਕੁੰਠ ਆਹੇ ਕੌੜੀ ਕਬੀਰ ਜੀ ਉਪਜੇ ਨਿਪਜੇ ਨਿਪਜ ਸਮਾਈ ਨੈਨੋ ਦੇਖਤ ਇਹੋ ਜਗ ਜਾਈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਛ ਤੇਰਾ ਰਹੋ ਅਨਕ ਜਤਨ ਕਰ ਮਾਇਆ ਪਾਲੀ ਮਰਤੀ ਵਾਰ ਅਗਨ ਸੰਗ ਜਾਲੀ ਕਿਉਂ ਆ ਚੰਦਨ ਮਰਦਨ ਅੰਗਾ ਸੋ ਤਨ ਜਰੇ ਕਾਠ ਕੇ ਸੰਗਾ ਕਹੋ ਕਬੀਰ ਸੁਨੇਰੇ ਗੁਨੀਆ ਬਿਨਸੋ ਗੇ ਰੂਪ ਦੇਖੋ ਸਭ ਦੁਨੀਆਂ ਕੌੜੀ ਕਬੀਰ ਜੀ ਅਵਰ ਬੂਏ ਕਿਆ ਸੋਗ ਕਰੀਜੇ ਤੋ ਕੀਜੇ ਜੋ ਆਪਣ ਜੀਜੇ ਮੈਂ ਨਾ ਮਰੂ ਮਰਬੋ ਸੰਸਾਰਾ ਅਹਮੋ ਮਿਲਿਆ ਹੈ ਜੀ ਆਵਣ ਹਾਰਾ ਰਹੋ ਰਾਧੇ ਹੀ ਪਰਮਲ ਮਹਿਕੰਦਾ ਤਾਂ ਸੁਖ ਬਿਸਰੇ ਪਰਮ ਆਨੰਦਾ ਕੋਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਭਰੇ ਮਤਹਾਰੀ ਕਹੋ ਕਬੀਰ ਬੁੱਧ ਵਿਚਾਰੀ ਨਾ ਉਕੂਟਾ ਨਾ ਪਨਹਾਰੀ ਗੌੜੀ ਕਬੀਰ ਜੀ ਅਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਕਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਰਹੋ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਕਤ ਮਰੇ ਸੰਤ ਸਭ ਜੀਵੈ ਰਾਮ ਰਸਾਇਣ ਰਸਨਾ ਪੀਵੇ ਕਹੋ ਕੀ ਪ੍ਰਭ ਕਿਰਪਾ ਕੀਜੇ ਆਏ ਪਰੇ ਅਬ ਪੂਰਾ ਦੀਜੇ ਗੌੜੀ ਕਬੀਰ ਜੀ ਨਾਲ ਰਾਏ ਲਿਖਿਆ ਮਹੱਲਾ ਪੰਜਵਾਂ ਐਸੋ ਅਚਰਜ ਦੇਖੋ ਕਬੀਰ ਤਦ ਕੇ ਭੋਲੇ ਬਰੋਲੇ ਦੀ ਹਰੀ ਅੰਗੂਰੀ ਗਧਾ ਚਰੇ ਨਿਤੁੱਟ ਹਾਂਸੇ ਹੀਂਗੇ ਪਰੇ ਮਾਤਾ ਪੈਂਸਾ ਮੂਹਾਂ ਜਾਏ ਕੁਦ ਗੁਦ ਚਰੇ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਪਈ ਖੇਡ ਦੇ ਲਿਖੋ ਚੂਕੇ ਨਿਤ ਭੇੜ ਰਾਮ ਰਵਤਮਤ ਪ੍ਰਗਟੇ ਆਈ ਕਹ ਕਬੀਰ ਗੁਰ ਸੋਝੀ ਪਾਈ ਗੌੜੀ ਕਬੀਰ ਦੀ ਪੰਚ ਪਦੇ ਜਿਉਂ ਜਲ ਛੋੜ ਬਾਹਰ ਪਿਓ ਮੀਨਾ ਪੂਰਬ ਜਨਮ ਹੋ ਤਪਕਾ ਹੀਨਾ ਅਬਕੋ ਰਾਮ ਕਵਨ ਕਥ ਮੋਰੀ ਤਜਲੇ ਬਨਾਰਸ ਮਤ ਹੋਈ ਥੋਰੀ ਰਹੋ ਸਗਲ ਜਨਮ ਸੇ ਪੁਰੀ ਗਵਾਇਆ ਮਰਤੀ ਬਾਰ ਮਹਿਗੁਰ ਉਠ ਆਇਆ ਬਹੁਤ ਬਰਸ ਤਪ ਕੀ ਆ ਕਾਸੀ ਮਰਨ ਪਿਆ ਮਗਹਰ ਕੀ ਵਾਸੀ ਕਾਸੀ ਮਗਹਰ ਸਮ ਵਿਚਾਰੀ ਉੱਚੀ ਕੈਸੇ ਉਤੇ ਪਾਰੀ ਕਹੋਗਾ ਜਿਕ ਸਿਵ ਸਭ ਕੋ ਜਾਣੇ ਮੂਆ ਕਬੀਰ ਰਬਤ ਸ੍ਰੀ ਰਾਮੈ ਗੌੜੀ ਕਬੀਰ ਜੀ ਚਿਵਾ ਚੰਦਨ ਮਰਦਰੇ ਅੰਗਾ ਸੋਤਨ ਜਰੇ ਕਾਠ ਕੇ ਸੰਗਾ ਇਸ਼ਤਨ ਤਨ ਕੀ ਕਬਨ ਵਡਾਈ ਤਰਨ ਪਰੇ ਉਰ ਵਾਰ ਨਾ ਜਾਈ ਰਹੋ ਰਾਤ ਸੋਵੈ ਦਿਨ ਕਰੇ ਕਾਮ ਇਖਿਨ ਲੇ ਨ ਹਰ ਕੋ ਨਾਮ ਹਾਥ ਡੋਰ ਮੁਖ ਖਾਇਓ ਤਮ ਭੋਰ ਮਰਤੀ ਮਰ ਕਿਸ ਵਾਧੇ ਚੋਰ ਗੁਰਮਤ ਰਸ ਰਸ ਹਰ ਗੁਣ ਗਾਵੇ ਰਾਮੇ ਰਾਮ ਰਮਤ ਸੁਖ ਪਾਵੇ ਕਿਰਪਾ ਕਰਕੇ ਨਾਮ ਦਰਡਾਈ ਹਰ ਹਰ ਵਾਸ ਸੁਗੰਧ ਵਸਾਈ ਕਹ ਕਬੀਰ ਚਿਤਰੇ ਲਿਆਂਦਾ ਸਤ ਨਾਮ ਝੂਠਾ ਸਭ ਧੰਦਾ ਗੌੜੀ ਕਬੀਰ ਜੀ ਤਿਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ ਰਾਮ ਦੁਖ ਬਿਨਸੇ ਸੁਖ ਕੀਓ ਵਿਸਰਾਮ ਵੈਰੀ ਉਲਟ ਪਏ ਹੈ ਬੀਤਾ ਸਾਕਤ ਉਲਟ ਸਜਨ ਪਏ ਕੀਤਾ ਅਹਮੋ ਸਰਬ ਕੁਸਲ ਕਰ ਮਾਨਿਆ ਸ਼ਾਂਤ ਪੇ ਜਬ ਗੋਵਿੰਦ ਜਾਣਿਆ ਰਹੋ ਤਨ ਮੈਂ ਹੋਤੀ ਕੋਟ ਅਪਾਦ ਉਲਟ ਪਈ ਸੁਖ ਸਹਿਜ ਸਮਾਦ ਉਹ ਪਛਾਣੇ ਆਪੇ ਆਪ ਰੋਗ ਨਾ ਵਿਆਪੇ ਤੀਨੋ ਤਾਪ ਅਮਰਟ ਉਲਟ ਸਨਾਤਨ ਹੂਆ ਤਬ ਜਾਣਿਆ ਤਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਇਓ ਆਪ ਨਾ ਡਰੋ ਨਾ ਅਵਰ ਡਰਾਇਓ ਗੌੜੀ ਕਬੀਰ ਜੀ ਪਿੰਡ ਹੂਏ ਜੀਓ ਕਹਿ ਕਰ ਜਾਤਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿਨੇ ਪਛਾਣਿਆ ਜੇ ਗੂੰਗੇ ਖਾ ਕਰ ਮਨ ਮਾਨਿਆ ਐਸਾ ਗਿਆਨ ਕਥੇ ਬਨਵਾਰੀ ਮਨ ਦੇ ਪਵਨ ਦਰ ਸੁਖ ਮਨ ਨਾਰੀ ਰਹੋ ਜੋ ਗੁਰ ਕਰੋ ਸੋ ਬਹੁਰ ਨਾ ਕਰਨਾ ਜੋ ਪਦਰਵ ਸੋ ਬਹੁਰ ਨਾ ਰਵਨਾ ਸੋ ਧਿਆਨ ਤਰੋ ਜੋ ਬਹੁਰ ਨਾ ਧਰਨਾ ਐਸੇ ਮਹਰ ਸੋ ਬਹੁਰ ਨਾ ਮਰਨਾ ਉਲਟੀ ਗੰਗਾ ਜਮਨ ਮਲਾਵੋ ਬਿੰਜਲ ਸੰਗਮ ਮਨ ਮੈ ਨਾਵੋ ਲੋਚਾ ਸੰਸਰ ਇਹੋ ਬਿਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਅਪਤੇਜ ਬਾਏ ਪ੍ਰਥਮੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨਿਰੰਜਨ ਧਿਆਵੋ ਤਿਤ ਕਰ ਜਾਓ ਕਿ ਬਹੁਰ ਨਾ ਆਵੋ ਗੌੜੀ ਕਬੀਰ ਜੀ ਤਿਫਦੇ ਕੰਚਨ ਸੋ ਪਾਈਏ ਨਹੀਂ ਤੋਲ ਮਨ ਦੇ ਰਹਿਮ ਲਿਆ ਹੈ ਮੋਲ ਅਬ ਮੋਹ ਰਾਮ ਆਪਣਾ ਕਰ ਜਾਣਿਆ ਸਹਿਜ ਸਪਾਏ ਮੇਰਾ ਮਨ ਮਾਨਿਆ ਰਹੋ ਬ੍ਰਹਮੇ ਕਥ ਕਥ ਅੰਤ ਨ ਪਾਇਆ ਰਾਮ ਭਗਤ ਬੈਠੇ ਕਰੇ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਵਿੱਚ ਭਾਗੀ ਗੌੜੀ ਕਬੀਰ ਜੀ ਜਹ ਮਰਨੇ ਸਬਜੈਕਟ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ अब कैसे मरो मरन मन मानिया, मर मर जाते जिन राम न जानिया रहो। मरनो मरन कहे सब कोई, सहजे मरे अमर सो सोई, कहो कबीर मन प्या आनंदा, गया परम रेहा परमानंदा। गौड़ी कबीर जी, कतनी ठौर मूल कत लावो, खोज तन में ठौर न पावो, लागी होए सो जाने पीर, राम भक्त आनी ले तीर रहो। एक पाए देखो सब नारी, क्या जान से कौन प्यारी, कह कबीर जाके मस्तक भाग, सर पर हर के क्यों ना मिले सुहाग। गौड़ी कबीर जी जाके हरसा ठाकुर पाई, मुक्त अनंत पकारण जाई, अब कहो राम भरोसा तोरा, तब काहू का कब्र ने होरा रहो। तीन लोग जाके है पार, सो काहे ना करे प्रतपार, कह कबीर के बुद्ध विचारी, क्या बस जो बिखे दे महतारी। गौड़ी कबीर जी बिनसत सती हुई कैसे नार, पंडित देखो हृदय विचार, प्रीत बिना कैसे पदे स्नेहो, जब लग रस तब लग नहीं नेहो। रहो साहन सत करे जी, अपने सोफ मैया को मिले सुसपने, तन मन तन ग्रह सौंप शरीर, सोई सुहागण कहे कबीर। गौड़ी कबीर जी बिख्या व्याप्या सगल संसार, बिख्या लै डूबी परिवार, नेरर नाव चौड़ कत बोड़ी, हर से तोड़ बिख्या संग जोड़ी रहो। सुरन दादे लागी आग, निक नीर पस पी विसना चाग, चेतत चेतत निक्सो नीर, जो जल निर्मल कत कबीर। गौड़ी कबीर जी जह कुल पूत न ज्ञान विचारी, विधवा कस न पई महतारी, जह नर नाम भगत ने साधी, जन्मत कस्य मूल अपराधी रहो। मुच मुच गर्व गए कीन बचिया, बुढ़पज रूप जीवे जग मचिया, कह कबीर जैसे सुंदर स्वरूप, नाम बिना कैसे कुबज करूप। गौड़ी कबीर जी जोरन लेहे खसम का नाव, तिनके सद बलिहारे जाओ, सो निर्मल निर्मल हर गुण गावे, सो पाई मेरे मन पावे रहो। जहकट राम रिहा भरपूर, तिनकी पग पंकज हम तूर, जात जलाहा मत का तीर, सहज सहज गुण रमे कबीर। गौड़ी कबीर जी गगन साल चूहे मेरी पाठी, संच महारस तन पे काठी, उहां को कहिए सहज बतवारा, पीवत राम रस ज्ञान विचारा रहो। सहज कलानंद जो मिले आई, अनंत माते अंदेन जाई, चीनत चीत निरंजन लाया, कहो कबीर तो अनुभव आया। कौड़ी कबीर जी मन का स्वभाव मने व्यापी, मने मार के वंशित थापी, कबन सो मन जो मन मारे, मन को मार कहो किस तारे रहो। मन मंदर बोले सब कोई, मन मारे बिन भगत न होई, कहो कबीर जो जाने पेयो, मन मधुसूदन त्रिपवन देयो। गौड़ी कबीर जी ओ जो दिसे अंबर तारे, किन्हो जीते कीर्तन हारे, कहरे पंडित अंबर का स्यो लागा, बुझे बुझन हार सुभागा रहो। सूरज चंद करे उजियारा, सब में पसया ब्रह्म पसारा, कहो कबीर जानेगा सोई, हृदय राम मुख रामे होई। गौड़ी कबीर जी वेद की पुत्री शतरथ पाई, सांकल जेवरी लह आई, आपन नगर आपते बांधिया, मोह के पात काल सरसांदिया रहो। कटी न कटे टूट न जाई, सासापन हो जग क्यों खाई, हम देख जन जब लूटिया, कहो कबीर बैराम कह छूटिया। गौड़ी कबीर जी दे मोहार लगाम पैरावो, सगल ते जीन गगन दौरावो, अपने विचार सुवारी कीजे, सबके पावड़े पग तर लीजे रहो। चल रे बैकंठ तुझे लै तारियो, हिच तै प्रेम के चाप कुमारियो, कहत कबीर भले असवारा, वेद कतेव ते रहे निरारा। गौड़ी कबीर जी जय मुख पांचो अमृत खाए, तै मुख देखत लूकट लाए, एक दुख राम राय काटो मेरा, अगन रहे और गर्भ बसेरा रहो। काया भूति भौपित पाती, झोझल गढ़ ले माटी, कहो कबीर हर चरण दिखावो, पाछे ते जम को न पठावो। गौड़ी कबीर जी आपे पाव के आपे पवना, जारे खसंता राखे कवना, नाम जब तन झरकिन जाए, राम नाम चित रहा समाये रहो। न को जरे को ही हान, नटवट खेले सारंग पान, कहो कबीर अखर तो पाक, होएगा खसंता लेगा राख। गौड़ी कबीर जी दो पदे ना मैं जोग ध्यान चित लाया, मन बैराग न छूट समाया, कैसे की जीवन हुए हमारा, जब ना हुए राम नाम अधारा रहो। कहो कबीर खोजो समान, राम समान ना देखो आन। गौड़ी कबीर जी जैसे रच पथवा चाग, जो चर चुंच सवार काग, इस तन तन को क्या गर भैया, राम नाम का ही ना दृढ़ैया रहो। ਕਹਿਤ ਕਬੀਰ ਸੁਣੋ ਹੁਣ ਮੇਰੇ ਇਹੀ ਹਵਾਲ ਹੋ ਹੈ ਮੈਂ ਤੇਰੇ ਗੌੜੀ ਕਬੀਰ ਜੀ ਕੇ ਪਰੇ ਪੈਂਤੀ ਰਾਹ ਗੌੜੀ ਗੁਆਰੇ ਦੀ ਅਸ਼ਟਪਦੀ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁੱਖ ਆ ਗਏ ਆਵੇ ਸੁਖ ਸੁਭਾਵਨਾ ਮੰਗਿਆ ਪਾਵੇ ਵਿਖਿਆ ਜੋ ਸੁਰਤ ਸੁਖਿਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹੋ ਇਸ ਸੁਖ ਤੇ ਸੇ ਬ੍ਰਹਮ ਡਰਾਨਾ ਸੋ ਸੁਖ ਹਮੂ ਸਾਚ ਕਰ ਜਾਣਾ ਸਨ ਕਾਦਕ ਨਾਰਦ ਗੁਣ ਸੇਖਾ ਤਿਨ ਵੀ ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਖੋਜੋ ਪਾਈ ਤਨ ਛੂਟੇ ਮਨ ਕਹਾ ਸੰਭਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕੇ ਪ੍ਰੇਮ ਨਹੀਂ ਹੈ ਜਾਣਾ ਇਸ ਮਨ ਕੋ ਨਹੀਂ ਆਵਣ ਜਾਣਾ ਜਿਸਕਾ ਭਰਮ ਕਿਹਾ ਤਿਨ ਸਾਚ ਪਛਾਣਾ ਇਸ ਮਨ ਕੋ ਰੂਪ ਨਾ ਰੇਖਿਆ ਖਾਈ ਹੁਕਮੇ ਹੈ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੇ ਪਿਓ ਇਹ ਮਨ ਦੀਨ ਭਏ ਸੁਖ ਦੇਓ ਜੀਓ ਏਕ ਵਾਰ ਸਗਲ ਸਰੀਰਾ ਇਸ ਮਨ ਕੋ ਗਰਵ ਰਹੇ ਕਬੀਰਾ ਗੌੜੀ ਗੌਰੇਰੀ ਅਹਿਨ ਸੇਕ ਨਾਮ ਜੋ ਲਾਗੇ ਕੇਤਕ ਸਿੱਧ ਪੈਦਵ ਲਾਗੇ ਰਹੋ ਸਾਧਕ ਸਿੱਧ ਸਗਲ ਮਨ ਹਾਰੇ ਏਕ ਨਾਮ ਕਲਪ ਕਰਤਾਰੇ ਜੋ ਹਰ ਹਰੇ ਸੋ ਹੋਵੇ ਨਾ ਆਨਾ ਕਹੋ ਕਬੀਰ ਰਾਮ ਨਾਮ ਪਛਾਣਾ ਗੌੜੀ ਵੀ ਸੋਰਠ ਵੀ ਰੇ ਜੀ ਨੇ ਲਜ ਲਾਜ ਤੋਹੇ ਨਾਹੀਂ ਹਰ ਤਜਗਤ ਕਾਹੂ ਕਹਿ ਜਾ ਹੀ ਰਹੋ ਜਾ ਕੇ ਠਾਕੁਰ ਉੱਚਾ ਹੋਈ ਸੋਜਨ ਪਰਕਰ ਜਾਤ ਨਾ ਸੋਹੀ ਸੋ ਸਾਹਿਬ ਰਿਹਾ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਕਮਲਾ ਚਰਨ ਸਰਣ ਹੈ ਜਾ ਕੇ ਕਹ ਜਨ ਕੀ ਨਹੀਂ ਕਰਤਾ ਕੇ ਸਭ ਕਉ ਕਹੇ ਜਾਸ ਕੀ ਬਾਤਾ ਸੋ ਸਮਰਥ ਨਿਜਪਤ ਹੈ ਦਾਤਾ ਕਹੇ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੇ ਅਵਰ ਨਾ ਕੋਈ ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਾਪੋ ਹਰ ਠਗ ਜੈਕੋ ਠਗ ਗੌਰੀ ਲਾਈ ਹਰ ਕੇ ਵਿਓ ਕੈਸੇ ਜੀਓ ਮੇਰੀ ਮਾਈ ਰਹੋ ਕੌਣ ਸੁਪੁਰਖ ਕੌਣ ਕਿਨਾਰੀ ਅਤਤ ਲਿਹ ਸਰੀਰ ਵਿਚਾਰੀ ਕਹੋ ਕਬੀਰ ਠਗ ਸਿਉ ਮਨ ਮਾਨਿਆ ਗਈ ਠਗੌਰੀ ਠਗ ਪਹਿਚਾਨਿਆ ਅਮੋ ਕੋ ਭਏ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮਗਤ ਪਾਈ ਰਹੋ ਸਾਧੂ ਸੰਗਤ ਦਿਓ ਰਲਾਏ ਪੰਚ ਦੂਤ ਦੇ ਲਿਓ ਛੁੜਾਏ ਅੰਮ੍ਰਿਤ ਨਾਮ ਜਪੋ ਜਪ ਰਸਨਾ ਮੋਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਰੋਪਕਾਰ ਕਾਢ ਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੇ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸਾਮੀ ਜਤ ਵੇਖੋ ਤਤ ਅੰਤਰ ਜਾਮੀ ਆਪਣੇ ਭਗਤ ਆਪ ਹੀ ਦਰੜਾਈ ਪੂਰ ਦਿਖ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸਵਾਮੀ ਗਰੀਬ ਨਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜਨਮੇ ਸੂਤਕ ਮੂਹੇ ਫਨ ਸੂਤਕ ਸੂਤਕ ਪਰਜ ਬਗੋਈ ਕਹਿਰੇ ਪਿੰਡੀਆ ਕਹਿਰੇ ਪੰਡੀਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹੋ ਨੈਨੋ ਸੂਤਕ ਬਹਿਨੋ ਸੂਤਕ ਸੂਤਕ ਸ੍ਰਵਣੀ ਹੋਈ ਉਠਤ ਬੈਠੇ ਸੂਤਕ ਲਾਗੇ ਸੂਤਕ ਪਰੇ ਰਸੋਈ ਸਾਸਨ ਕੀ ਬਿਤ ਸਭ ਕੋ ਜਾਣੇ ਛੂਟਨ ਕੀ ਇੱਕ ਕੋਈ ਕਹੋ ਕਬੀਰ ਹਿਰਦੇ ਵਿਚਾਰੇ ਸੂਤਕ ਤਿੰਨੇ ਨਾ ਹੋਈ ਗੌੜੀ ਝਗੜਾ ਇੱਕ ਨਵੇਰੋ ਰਾਮ ਜੋ ਤੂੰ ਆਪਣੇ ਜਨਸੋ ਕਾਮ ਰਹੋ ਇਹ ਮਨ ਪੜਾ ਕੇ ਜਾ ਸਿਓ ਮਨ ਮਾਨਿਆ ਰਾਮ ਪੜਾ ਕੇ ਰਾਮ ਮੈਂ ਜਾਣਿਆ ਬ੍ਰਹਮਾ ਬੜਾ ਕੇ ਜਾ ਸਭ ਪਾਇਆ ਵੇਦ ਵਡਾ ਕੇ ਜਹਾਂ ਤੇ ਆਇਆ ਕਹੋ ਕਬੀਰ ਭਿਓ ਦਾਸ ਤੀਰਥ ਵਡਾ ਕੇ ਹਰ ਕਾ ਦਾਸ ਗੌੜੀ ਚੇਤੀ ਦੇਖੋ ਪਾਈ ਗਿਆਨ ਕੀ ਆਈ ਆਂਧੀ ਸਭ ਨੇ ਉਡਾਨੀ ਭਰਮ ਕੀ ਟਾਟੀ ਰਹਿ ਨਮਾਇਆ ਬਾਂਧੀ ਰਹੋ ਦੁਜਿਤ ਕੋਈ ਦੁਰ ਸੂਨ ਕਰਾਨੀ ਮੋਹ ਪਲੇਟਾ ਟੂਟਾ ਤਿਸ਼ਨਾ ਛਾਨ ਪਰੀ ਤਰੀ ਉਪਰ ਦੁਰਮਤ ਪਾਂਡਾ ਹੂਟਾ ਆਂਧੀ ਪਾਛੇ ਜਜਲ ਬਰਖੇ ਤੈ ਤੇਰਾ ਜਨ ਪੀਨਾ ਕਹੋ ਕਬੀਰਨ ਪਿਆ ਪ੍ਰਗਾਸਾ ਉਹਦੇ ਭਾਨ ਜਬ ਚੀਦਾ ਗੌੜੀ ਚੇਤੀ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਹਰ ਜਾ ਸੁਣ ਸੇ ਹਰ ਗੁਣ ਗਾਵੇ ਬਾਤ ਨਹੀਂ ਇਸ ਮਾਨ ਗਰਾਵੇ ਜੈਸੇ ਲੋਗਨ ਸਿਉ ਕਹਿ ਕਹੀਏ ਸੋ ਪ੍ਰਕੀਏ ਭਕਤੇ ਬਾਹੇ ਚਿੰਤੇ ਸਦਾ ਡਰਾਨੇ ਕਹੀਏ ਰਹੀਏ ਆਪ ਨੰਦ ਹੈ ਚਰੂਵਰ ਪਾਣੀ ਤਹਿ ਨਿੰਦਾ ਜੈ ਗੰਗਾ ਆਨੀ ਬੈਠਤ ਉਲਟਤ ਕੁਟਲਤਾ ਚਾਲੇ ਆਪ ਗਏ ਔਰਣ ਤੂੰ ਕਾਲੈ ਛਾੜ ਕੁਚਰਚਾ ਆਣ ਨਾ ਜਾਨਾ ਬ੍ਰਹਮਾ ਹੂੰ ਕੇ ਕਿਹੋ ਨਾ ਮਾਨੋ ਆਪ ਗਏ ਔਰਣ ਤੂੰ ਕੋਵੈ ਆਗ ਲਗਾਏ ਮੰਦਰ ਮੈਂ ਸੋਵੈ ਅਵਨ ਹਾਸ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲਜਾਨੇ ਰਾਗ ਗੌੜੀ ਵੈ ਰਾਗਣ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਤ ਪਿੱਤਰ ਨਾ ਮਾਨੇ ਕਉ ਮੂਹੇ ਸ਼ਰਾਧ ਕਰਾਹੀ ਪਿੱਤਰ ਵੀ ਵਪਰੋ ਕਹੋ ਕੋ ਪਾਵੇ ਕਊਆ ਕੂ ਕਰ ਖਾਹੀ ਮੋਹ ਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੇ ਕੁਸਲ ਵੀ ਕੈਸੇ ਹੋਈ ਰਹੋ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜੀਓ ਦੇਹੀ ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਿਹਾ ਨ ਲਈ ਸਰਜੀਅ ਪਾਟੇ ਨਿਰਜੀਅ ਪੂਜੇ, ਅੰਤ ਕਾਲ ਕੋ ਭਾਰੀ, ਰਾਮ ਨਾਮ ਕੀ ਕਥਨ ਜੈਨੀ ਪਰ ਡੂਬੇ ਸੰਸਾਰੀ। ਦੇਵੀ ਦੇਵਾ ਪੂਜਾ ਡੋਲੈ, ਪਾਰ ਬ੍ਰਹਮ ਨਹੀਂ ਜਾਣਾ, ਕਹਿਤ ਕਬੀਰ ਅਪੁਲ ਨਹੀਂ ਚੇਤਿਆ, ਵਿਖਿਆ ਸੋ ਲਿਪਟਾਨਾ ਗੌੜੀ। ਜੀਤ ਮਰੇ ਮਰੇ ਫੁਨ ਜੀਵੇ, ਐਸੇ ਸੁਨ ਸਮਾਇਆ, ਅੰਜਨ ਮੈਂ ਰੰਜਨ ਰਹੀਏ, ਬਹੁ ਨ ਪਬਜਲ ਪਾਇਆ। ਮੇਰੇ ਰਾਮ ਐਸਾ ਖੀਰ ਬਲੋਈਏ, ਗੁਰਮਤ ਮਨੋਆ ਅਸਤਰ ਰਾਖੋ, ਇਨਬਿਦ ਅੰਮ੍ਰਿਤ ਪੀ ਹੋਈਏ ਰਹਾਓ। ਗੁਰ ਕੇ ਬਾਣ ਬਜਰ ਕਰ ਛੇਦੀ, ਪ੍ਰਟਿਆ ਪਦ ਪ੍ਰਗਾਸਾ, ਸਖਤ ਅਧਿਰ ਜੇਬੜੀ ਭਰਮ ਚੂਕਾ, ਨੇ ਚਿਰ ਸਿਵ ਕਰ ਵਾਸਾ। ਤਿੰਨ ਵਰ ਸੋਹਣੇ ਤਨਕ ਚੜਾਈਏ, ਇਹ ਜਗ ਬੇਦਿਆ ਪਾਈ, ਦਸ ਦਸ ਬੂਢੀ ਪਵਣ ਚਲਾਵੇ, ਡੋਰ ਰਹੀ ਲਿਵਲਾਈ। ਉਨਮਨ ਮਨੁਆ ਸੁਨ ਸਮਾਨਾ, ਦੁਬਦਾ ਮੁਤ ਪਾਗੀ, ਕਹੋ ਕਬੀਰ ਅਨੁਭਵ ਕਰ ਦੇਖਿਆ, ਰਾਮ ਨਾਮ ਲਿਵਲਾ ਕੀ। ਗੌੜੀ ਪੈਰ ਆਗਣ ਤਿਪਦੇ, ਉਲਟਤ ਪਵਨ ਚੱਕਰ ਖਟਪੇ ਦੇ, ਸੁਰਤ ਸੁਨ ਰਾਗੀ, ਆਵੇ ਨ ਜਾਏ ਮਰਨ ਜੀਵੇ, ਤਾਸ ਖੋਜ ਬੈਰਾਗੀ। ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਖਲਪਾਈ ਅਵਰੇ, ਨਾ ਤੁਰ ਸਾਬੈ ਗਾਨਾ ਰਹਾਓ। ਨਿਵਰੇ ਦੂਰ ਦੂਰ ਫੁਨ ਨਿਵਰੇ, ਜਿਨ ਜੈਸਾ ਕਰ ਮਾਨਿਆ, ਔਲਤੀ ਕਾ ਜੈਸੇ ਪਿਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਤੇਰੀ ਨੁਰਨ ਕਥਾ ਕਿਉਂ ਸਹਿ ਕਹੀਏ, ਐਸਾ ਕੋਈ ਬਵੇਕੀ, ਕਹ ਕਬੀਰ ਜਿੰਦਿਆ ਪਲੀਤਾ, ਤਿੰਨ ਤੈਸੀ ਚਲ ਦੇਖੀ ਗੌੜੀ। ਤਹਿ ਪਾਵਲ ਸਿੰਧ ਧੂਪ ਨਾ ਛਈਆ, ਤੈ ਉਪਤ ਪਰਲੋ ਨਾਹੀ, ਜੀਵਤ ਮਿਰਤ ਦੁਖ ਪਿਆਪੇ, ਸੁਨ ਸਮਾਦੋ ਤੈ ਨਾਹੀ। ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹੁਲਕੀ ਲਗੇ ਨਾ ਭਾਰੀ ਰਹੋ। ਅਰਧ ਤਹੀ ਨਾਥ ਦਿਨ ਸਿਰ ਰਾਤ ਨਾਹੀ, ਜਲ ਨਹੀਂ ਪਵਨ ਪਾਵਕ ਪੁਨ ਨਾਹੀ, ਸਤਿਗੁਰ ਤਹਾ ਸਮਾਹੀ। ਅਗਮ ਗੋਚਰ ਰਹੇ ਨਿਰੰਤਰ, ਗੁਰ ਕਿਰਪਾ ਤੇ ਲਈਏ, ਕਹ ਕਬੀਰ ਬਲ ਜਾਓ, ਗੁਰ ਆਪਣੇ ਸਤਸੰਗਤ ਮਿਲ ਰਹੀਏ। ਗੌੜੀ ਪਾਪ ਪੁਨ ਦੋਇ ਬਹਿਲ ਵਸਾਏ, ਪਵਨ ਪੂੰਜੀ ਪ੍ਰਗਾਸਿਓ, ਤਿਸ਼ਨਾ ਗੁਣ ਭਰੀ ਕਟ ਪੀਤਰ, ਇਨ ਵਿਦ ਡਾਂਡ ਵਸਾਇਓ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਣਜਾਰਾ, ਰਹੋ ਕਾਮ ਕਰੋ ਦੋ ਭਏ ਜਗਾਤੀ, ਬੰਤ ਰੰਗ ਬਟਵਾਰਾ, ਪੰਚ ਤਤ ਮਿਰ ਦਾਨ ਨਬੇਰਾ, ਟਾਂਡਾ ਉਤਰਿਓ ਪਾਰਾ। ਕਹਿਤ ਕਬੀਰ ਸੁਨੋ ਰੇ ਸੰਤੋ, ਅਵੈਸੀ ਬਨੇ ਆਈ, ਕਾਟੀ ਚੜ੍ਹਤ ਬੈਲ ਇਕਥਾ ਕਾ, ਚਲੋ ਕੌਣ ਛਟਕਾਈ ਗੌੜੀ ਪੰਚ ਪਦਾ। ਪੇਕੜ ਵੇਦ ਨੇ ਚਾਰ ਹੈ ਸੋਹਰੜੇ ਜਾਣਾ, ਅੰਧਾ ਲੋਕ ਨਾ ਜਾਣੀ ਮੂਰਖ ਏ ਆਣਾ, ਕਹੋ ਡੱਡੀਆ ਬਾਧੇ ਧਨ ਖੜੀ, ਪਹੁ ਕਰਿਆ ਮੁਕਲਾਓ ਆਏ ਰਹੋ। ਉਹ ਜੋ ਦਿਸੇ ਖੂੜੀ, ਕੌਣ ਲਾਜ ਬਿਹਾਰੀ, ਲਾਜ ਕੜੀ ਸਿਉ ਟੁੱਟ ਪੜੀ, ਉੱਠ ਚੜੀ ਪਨਿਹਾਰੀ। ਸਾਹਿਬ ਹੋਏ ਦਿਆਲ, ਕਿਰਪਾ ਕਰੇ ਆਪਣਾ ਕਾਰਜ ਸੁਆਰੇ, ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ। ਕਿਰਤ ਕੀ ਬਾਂਧੀ ਸਭ ਫਿਰੇ, ਦੇਖੋ ਬੇਚਾਰੀ, ਇਸ ਕੋ ਕਿਆ ਆਖੀਏ ਕਿਆ ਕਰੇ ਵਿਚਾਰੀ, ਭਈ ਨਰਾਸੀ ਉੱਠ ਚੜੀ ਚਿਤ ਬੰਧਨ ਧੀਰਾ, ਹਰ ਕੀ ਚਰਨੀ ਰਾਗ ਹੋ ਪਜ ਸਰਣ ਕਬੀਰਾ। ਗੌੜੀ ਜੋਗੀ ਕਹੋ ਜੋਗ ਪਲ ਮੀਠਾ, ਅਵਰ ਨਾ ਦੂਜਾ ਭਾਈ, ਟੁੰਡਟ ਮੁੰਡਤ ਏਕੋ ਸ਼ਬਦੀ, ਇਹ ਕਾਹ ਸਿੱਧ ਪਾਈ। ਹਰ ਬਿਨ ਭਰਮ ਭੁਲਾਨੇ, ਅੰਧਾ ਜਾ ਪੈ ਜਾਓ ਆਪ, ਛੁਟਕਾਵਨ ਤੇ ਫਾਂਦੇ ਪਾਓ ਫੰਦਾ ਰਹੋ। ਜਹਤੇ ਉਪਜੀ ਤਹੀ ਸਮਾਨੀ, ਇਹ ਬਿਦ ਬਿਸੀ ਤਬੀ, ਪੰਡਿਤ ਗੁਣੀ ਸੂਰ ਹਮ ਦਾਤੇ, ਕਹਿ ਬੜ ਹਮ ਹੀ। ਜਿਸੇ ਬਜਾਏ ਸੋਈ ਦੂਜੇ, ਬਿਨ ਬੂਝੇ ਕੋ ਰਹੀਏ, ਸਤਿਗੁਰ ਮਲੇ ਅੰਧੇਰਾ ਚੂਕੇ, ਇਨ ਬਿਦ ਬਾਣਕ ਲਈਏ। ਤਜ ਬਾਵੇ ਦਾਹਰੇ ਬੇਕਾਰਾ, ਹਰ ਪਦ ਦ੍ਰਿੜ ਕਰ ਰਹੀਏ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਰਾਹ ਗੌੜੀ ਪੂਰਵੀ ਕਬੀਰ ਜੀ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਜੈ ਕਛ ਹਾ ਤਹਾਂ ਕਿਛ ਨਾਹੀ, ਪੰਚ ਤੱਤ ਨਾਹੀ, ਈੜਾ ਪਿੰਗਲਾ ਸੁਖੁਨ ਬੰਦੇ, ਐਵਨ ਕਤ ਜਾਹੀ। ਤਾਗਾ ਤੂਟਾ ਗਗਨ ਬਿੰਸ ਗਿਆ, ਤੇਰਾ ਬੋਲਤ ਕਹਾਂ ਸਮਾਈ, ਇਹ ਸੰਸਾ ਮੋਕੋ ਅੰਤਿਨ ਵਿਆਪੇ, ਮੋਕੋ ਨਾ ਕਹੇ ਸਮਝਾਈ ਰਹੋ। ਜੈ ਪਰ ਪਿੰਡ ਪਿੰਡ ਤੈ ਨਾਹੀ, ਰਚਨ ਹਾਰ ਤੈ ਨਾਹੀ, ਜੋੜਨ ਹਾਰੋ ਸਦਾ ਤੀਤੈ, ਕਹੀਏ ਕਿਸਮਾਹੀ। ਜੁੜੇ ਜੋੜੀ ਨਾ ਤੋੜੀ, ਟੁੱਟੇ ਤਬਲਬ ਹੋਏ ਬਿਨਾਸੀ, ਕਾਕੋ ਠਾਕਰ ਕਾਕੋ ਸੇਵਕ, ਕੋ ਕਾਹੋ ਕੋ ਜਾਸੀ। ਕਹ ਕਬੀਰ ਲਿਵਲਾਗ ਰਹੀਆ, ਜਹਾਂ ਵਸੇ ਦਿਨ ਰਾਤੀ, ਉਹਾਂ ਕਮਰਮ ਉਹੀ ਪਰ ਜਾਣੇ, ਉਹ ਤੋ ਸਦਾ ਅਵਿਨਾਸੀ। ਗੌੜੀ ਸੁਰਤ ਸਿਮਰਤ ਦੋ ਕੰਨੀ, ਮੰਤਰਾ ਪਰਮਤ ਬਾਹਰ ਖਿੰਤਾ, ਸੁਨ ਗੁਫਾ ਮੈਂ ਆਸਣ ਬੈਸਣ, ਕਲਪਤ ਤੇ ਵਰਜਿਤ ਪੰਥਾ। ਮੇਰੇ ਰਾਜਨ ਮੈਂ ਬੈਰਾਗੀ, ਜੋਗੀ ਮਰਦ ਨ ਚੋਗ ਬੇਯੋਗੀ ਰਹੋ। ਖੰਡ ਬ੍ਰਹਮੰਡ ਮੈਂ ਸਿੰਜੀ, ਮੇਰਾ ਬਟੂਆ ਸਭ ਜਗ ਪਸੰਦਾਰੀ, ਤਾੜੀ ਲਾਗੀ ਤ੍ਰਿਪਲ ਪਲਟੀਏ, ਛੂਟੇ ਹੋਏ ਪਸਾਰੀ। ਮਵਨ ਪਏ ਦੋ ਕੂੰਬਾ ਕਈ, ਮਨ ਪਵਣ ਦੋਇ ਤੂੰਬਾ ਕਰਹੀ, ਜੁਗ ਜੁਗ ਸਾਰ ਸਾਜੀ, ਥਿਰ ਪਈ ਤੰਤੀ ਛੂਟਸ ਨਾਹੀ, ਅਨੰਦ ਪਿੰਗਰੀ ਬਾਜੀ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ, ਕਹ ਕਬੀਰ ਤਾਕੋ ਪੁਨਰ ਜਨਪ ਨਹੀਂ, ਖੇਲ ਕੇ ਉਹ ਬੈ ਲਾਗੀ। ਗੌੜੀ ਗਜ ਨਵ ਗਜ ਦਸ ਗਜ ਇੱਕੀ ਸਪੁਰੀਆ ਏਕਤ ਨਾਈ ਸਾਠ ਸੂਤ ਨਵਖੰਡ ਬਹੱਤਰ ਪਾਠ ਲਗੋ ਅਧਿਕਾਈ ਗਈ ਬਨਾਵਨ ਮਾਹੋ ਕਰ ਛੋੜੀਏ ਜਾਏ ਜਲਾਹੋ ਰਹੋ ਗਜੀ ਨਾ ਮਿਨੀਏ ਤੋਲ ਨਾ ਤੁਲੀਏ ਪਾਚਨ ਸੇਰ ਅਢਾਈ ਜੋ ਕਰ ਪਾਹਨ ਬੇਗ ਨਾ ਪਾਵੇ ਝਗੜ ਕਰੇ ਕਰ ਆਈ ਦਿਨ ਕੀ ਬੈਠ ਕਸਮ ਕੀ ਬਰਕ ਸੇ ਬੇਲਾ ਕਤੇ ਆਈ ਛੂਟੇ ਕੁੰਡੇ ਭੀਗੇ ਪੁਰੀਆਂ ਚਲੋ ਜਲਾਹੋ ਰੇ ਸਾਈ ਛੋਛੀ ਨਲੀ ਤੰਤ ਨੇ ਨਿਕਸੇ ਨਤਨ ਨਹੀ ਉਰਝਾਈ ਛੋਟ ਪਸਾਰ ਇਹਾਂ ਰਹਿ ਬਪਰੀ ਕਹੋ ਕਬੀਰ ਸਮਝਾਈ ਰੋੜੀ ਏਕ ਜੋਤ ਏਕਾ ਮੇਰੀ ਕਿੰਬਾ ਹੋਏ ਮੋਹੋਏ ਚਿਤਕਟ ਰਾਮ ਨਾ ਉਪਜੇ ਫੂਟ ਭਰੇ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਰਹੋ ਸਾਧ ਮੇਰੇ ਵਿਸਤ ਪਾਈਐ ਕਹਿ ਜੋ ਕਿ ਭੋਗ ਦੈਤ ਮਿਲ ਕਾਰਜ ਉਪਰੇ ਰਾਮ ਨਾਮ ਸੰਯੋਗ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਜੋ ਕਾਸੀ ਉਪਦੇਸ਼ ਹੋਏ ਮਾਨਸ ਵਰਤੀ ਵਾਰ ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ ਕਹ ਕਬੀਰ ਸੰਸਾ ਨਹੀਂ ਅੰਤ ਪ੍ਰਮਗਤ ਪਾਏ ਗੌੜੀ ਜੇਤੇ ਯਤਨ ਕਰਤੇ ਡੂਬੇ ਪਵ ਸਾਗਰ ਨਹੀਂ ਤਾਰੇ ਉਰੇ ਕਰਮ ਧਰਮ ਕਰਤੇ ਬਹੁਤ ਸੰਜਮ ਅਹਮਬਿਦ ਮਨ ਜਾ ਰਹੇ ਉਰੇ ਸਾਸ ਗਰਾਸ ਕੋ ਦਾਤੋ ਠਾਕਰ ਸਿਉ ਕੋ ਮਨੋ ਵਸਾਰੇ ਉਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰੇ ਉਰੇ ਰਹੋ ਕ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ ਹਿਰਦੇ ਨਹਿ ਵਿਚਾਰੇ ਉਰੇ ਉਨਮਤ ਮਨ ਹਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰੇ ਉਰੇ ਸਵਾਦ ਲੁਪਤ ਇੰਦਰੀ ਰਸ ਭਰੇ ਰਿਓ ਮਦਰਸ ਲਿਤ ਵਿਕਾਰੇ ਉਰੇ ਕਰਮ ਭਾਗ ਸੰਤਨ ਸੰਗਾਨੇ ਕਾਸ਼ ਲੋਹ ਉਧਾਰੇ ਉਰੇ ਧਾਵਤ ਜੋਨ ਜਨਮ ਪਰਮ ਥਾਕੇ ਅਬ ਦੁੱਖ ਕਰ ਹਮਹਾਰੇ ਉਰੇ ਕਹਿ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰੇ ਉਰੇ ਗੌੜੀ ਕਾਲ ਬੂਤ ਕੀ ਹਸਤਰੀ ਮਨ ਬੌਰਾਰੇ ਚਲਤ ਰਥਿਓ ਜਗਦੀਸ ਖਾਮ ਸੁਆਏ ਗਜਪਤ ਪਰਾਏ ਮਨ ਬੌਰਾਰੇ ਅੰਕ ਸਹਿਓ ਸੀਸ ਵਿਖੇ ਬਾਚ ਹਰ ਰਾਜ ਸਮਝ ਬਨ ਬੌਰਾਰੇ ਨਿਰਭਉ ਹੋਏ ਨ ਹਰ ਭਜੇ ਮਨ ਬੌਰਾਰੇ ਰਿਹੋ ਨ ਰਾਮ ਤਿਹਾਜ ਰਹੋ ਪ੍ਰਕਟ ਮੁਸਤੀ ਨਾਜ ਕੀ ਮਨ ਬੌਰਾਰੇ ਦੀਨੀ ਹੱਥ ਪਸਾਰ ਛੂਟ ਨ ਕੋ ਸੈਸਾ ਭਰਿਆ ਮਨ ਬੌਰਾਰੇ ਨਾਚਿਓ ਘਰ ਘਰ ਬਾਰ ਜਿਉ ਲੰਲੀ ਸੂਟਾ ਗਿਉ ਮਨ ਬੌਰਾਰੇ ਮਾਇਆ ਇਹੋ ਵਿਹਾਰ ਜੈਸਾ ਰੰਗ ਕੁਸੁੰਭ ਕਾ ਮਨ ਬੌਰਾਰੇ ਤੋ ਪਸਰਿਓ ਪਾਸਾਰ ਨਾਵਨ ਕੋ ਤੀਰਥ ਕਰਨ ਮਨ ਬੌਰਾਰੇ ਪੂਜਨ ਕੋ ਬਹੁਦੇਵ ਕਹੁ ਕਬੀਰ ਛੂਟਨ ਨਹੀਂ ਮਨ ਬੌਰਾਰੇ ਛੂਟਨ ਹਰ ਕੀ ਸੇਵ ਗੌੜੀ ਅਗਨ ਨਾ ਦਹੇ ਪਦਨੇ ਹੀ ਮਗਨੇ ਤਸਕਰ ਨੇਰਨ ਆਵੇ ਰਾਮ ਨਾਮ ਤਨ ਕਰ ਸੰਚੋ ਨਹੀਂ ਸੋ ਤਨ ਕਥੀ ਨ ਜਾਵੇ ਹਮਰਾ ਤਨ ਮਾਧੋ ਗੋਬਿੰਦ ਧਰਨੀ ਧਰ ਇਹ ਸਾਰ ਤਨ ਕਹੀਏ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਏ ਰਹੋ ਇਸ ਤਨ ਕਾਰਨ ਸਿਵ ਸਨ ਕਾਦਕ ਖੋਜਤ ਭਏ ਉਦਾਸੀ ਮਨ ਮੁਕੰਦ ਜਿਹਾ ਨਾਰਾਇਣ ਪਰਿਨ ਜਮ ਕੀ ਫਾਸੀ ਜਿਤਨ ਗਿਆਨ ਭਗਤ ਗੁਰ ਦੀਨੀ ਤਾਸ ਮਤ ਮਨ ਲਾਗਾ ਜਲਤ ਅੰਬ ਥਮ ਮਨ ਭਾਵਤ ਪਰ ਬੰਧਨ ਕੋ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੀ ਤੁਮ ਕਰ ਲਾਖ ਕੋਟ ਅਸਭ ਹਸਤੀ ਹਮ ਕਰ ਏਕ ਮੁਰਾਰੀ ਗੌੜੀ ਕਿਉਂ ਕਪ ਕਰਕੇ ਮੁਸ ਚਰਨ ਕੀ ਲੁਭ ਸੁਤਾਗ ਦਿਓ ਜੋ ਜੋ ਕਰਮ ਕੀਏ ਲਾਲਚ ਸਿਓ ਤੋ ਫਿਰ ਪਰਿਓ ਭਗਤ ਬਿਨ ਬਿਰਥੇ ਜਨਮ ਗਿਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨ ਸਚਰੇ ਹੋ ਰਹੋ ਜਿਉ ਉਧਿਆਨ ਕੁਸੁਮ ਪ੍ਰਫੁੱਲਤ ਕਿੰਨਾ ਗ੍ਰਹ ਲਿਓ ਜੈਸੇ ਪ੍ਰਮਤ ਅਨੇਕ ਜੋਨ ਮੈਂ ਫਿਰ ਕਾਲ ਹਰਿਓ ਕਿਆ ਤਨ ਜੋਬਨ ਅਰਸਤ ਦਾਰਾ ਪੇਖਣ ਸੋ ਨ ਦਿਓ ਤਿੰਨ ਹੀ ਮੈਂ ਅਟਕਿਓ ਜੇ ਉਰਜੇ ਇੰਦਰੀ ਪ੍ਰੇਰ ਲਿਓ ਉਹਦੇ ਨਾਲ ਤਿੰਨ ਕੋ ਮੰਦਰ ਚਾਹੁੰਦੇ ਸਠਾਠ ਲਿਓ ਕਹ ਕਬੀਰ ਪੈ ਪਸਾਗਰ ਤਰਿਓ ਕਿ ਮੈਂ ਸਤਿਗੁਰ ਓਟ ਲਿਓ ਗੌੜੀ ਪਾਣੀ ਮੈਲਾ ਮਾਟੀ ਕੋਰੀ ਇਸ ਮਾਟੀ ਕੀ ਪੁੱਤਰੀ ਚੋਰੀ ਮੈਂ ਨਾ ਹੀ ਕੁਛ ਆਏ ਨਾ ਮੋਰਾ ਤਨ ਤਨ ਸਭ ਰਸ ਗੋਬਿੰਦ ਤੋਰਾ ਰਹੋ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪ੍ਰਪੰਚ ਜੋਰ ਚਲਾਇਆ ਕਿਹਨੂੰ ਲਾਖ ਪਾਂਚ ਕੀ ਚੋਰੀ ਅੰਤ ਕੀ ਬਾਰ ਗਗਰੀਆ ਪੋਰੀ ਕਹਿ ਕਬੀਰ ਇੱਕ ਨੀਮ ਸਾਰੀ ਖਿਨ ਮੈਂ ਬਿਨ ਸਜਾਏ ਅਹੰਕਾਰੀ ਗੌੜੀ ਰਾਮ ਜਪੋ ਜੀ ਐਸੇ ਐਸੇ ਧੂ ਪ੍ਰਹਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸਾ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹੋ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰਿਆ ਬਣ ਜਾਣੀ ਕਹ ਕਬੀਰ ਪਰ ਸਾਰਗ ਪਾਣੀ ਔਰ ਵਾਰ ਪਾਰ ਸਭ ਇੱਕੋ ਦਾਨੀ ਗੌੜੀ ਨਾ ਛੋੜ ਜੋਨ ਛੋੜ ਸੋ ਲਖਵੇਂ ਆਇਓ ਲਾਗਤ ਪਵਨ ਖਸਮ ਵਿਸਰਾਇਓ ਜੀਰਾ ਹਰ ਕੇ ਗੁਣ ਗਾਓ ਰਹੋ ਗਰਭ ਜੋਨ ਮੈਂ ਉੜ ਤਪ ਕਰਤਾ ਤੋ ਜਠ ਅਗਨ ਮੈਂ ਰਹਿਤਾ ਲੱਖ ਚਰਾਸੀ ਜੋਨ ਭਰਮ ਆਇਓ ਤਬ ਕੇ ਛੁੱਟ ਕੇ ਠੌਰ ਨਾ ਪਠਾਇਓ ਕਹੋ ਕਬੀਰ ਪਰ ਸਾਰੰਗ ਪਾਣੀ ਆਪ ਦੀ ਸੇ ਜਾਤਨ ਜਾਨੀ ਗੌੜੀ ਪੂਰਵੀ ਸਵਰਗ ਵਾਸਨਾ ਬਾਛੀਏ ਡਰੀਏ ਨਾ ਨਰਕ ਨਿਵਾਸ ਹੋਣਾ ਸੋ ਹੋਈ ਹੈ ਮਨ ਨਾ ਕੀਜੇ ਆਸ ਰਮਈਆ ਗੁਣ ਗਾਈਏ ਜਾਤੇ ਪਾਈਏ ਪਰਮ ਨਿਧਾਨ ਰਹੋ ਕਿਆ ਜਪ ਕਿਆ ਤਪ ਸੰਜਮੋ ਕਿਆ ਬਹੁਤ ਕੀਆ ਇਸ ਨਾਲ ਜਬ ਲਗ ਜੁਗਤ ਨਾ ਜਾਣੀਏ ਪਉ ਭਗਤ ਭਗਵਾਨ ਸੰਪੇ ਦੇਖਣਾ ਹਰਖੀਏ ਵਿਪਤ ਦੇਖਣਾ ਰੋਏ ਜਿਉ ਸੰਪੇ ਤੇ ਵਿਪਤ ਹੈ ਬਿਧਨਾ ਰਚਿਆ ਸੋ ਹੋਏ ਕੌ ਕਬੀਰ ਅਵ ਜਾਣਿਆ ਸੰਤਨ ਹਿਰਦੇ ਮਝਾਰ ਸੇਵਕ ਸੋ ਸੇਵਾ ਪਦੇ ਜੈਕਟ ਫਸੇ ਮੁਰਾਰ ਗੌੜੀ ਰੇਮਨ ਤੇਰੋ ਕੋਈ ਨੀ ਖਿੰਚ ਲੇ ਜਨ ਪਾਰ ਬਿਰਖ ਵਸੇਰੋ ਪੰਖੋ ਤੈ ਸੋ ਇਹੋ ਸੰਸਾਰ ਰਾਮ ਰਸ ਪੀਆ ਰਿਹਾ ਜੈ ਰਸ ਬਿਸਰ ਗਏ ਰਸ ਔਰ ਰੋ ਔਰ ਮੂਹੇ ਕਿਆ ਰੋਈਏ ਜੋ ਆਪਾ ਥਿਰ ਨਾ ਰਹਾਏ ਜੋ ਉਪਜੇ ਸੋ ਬਿਨਸੈ ਦੁੱਖ ਰੋਵੇ ਬਿਲਾਏ ਜਹ ਕੀ ਉਪਜੀ ਤਹਿਰਚੀ ਤੀਪਤ ਮਰਦਨ ਲਾਗ ਕਹ ਕਬੀਰ ਚੇਤਿਆ ਰਾਮ ਸਿਮਰ ਵੈ ਰਾਗ ਰਾ ਗੌੜੀ ਪੰਥ ਨੇ ਹਾਰੇ ਕਾਮਣੀ ਲੋਚਨ ਭਈ ਲੇ ਉਸਾਸਾ ਉੜ ਨਾ ਪੀਜੇ ਪਗ ਨਾ ਖਿੱਸੇ ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ ਬੇਗਮ ਲੀਜੇ ਆਪਣੇ ਰਾਮ ਪਿਆਰੇ ਰਹੋ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੇ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੇ ਰਾ ਗੌੜੀ ਕਿਆ ਆਸ ਪਾਸ ਕੰਸੀ ਕਾ ਬਿਰਭਾਵਨ ਬਿਨਾ ਸਿਗਾਉਂ ਰੇ ਉਹਾਂ ਕਾ ਸਰੂਪ ਦੇ ਹੀ ਮੋਹ ਗੁਆਰਨ ਮੋਹ ਕੋ ਛੋੜ ਨਾ ਆਉਣ ਜਾ ਹੂਰੇ ਤੋਹ ਚਰਮਾ ਲਾਗੋ ਸਾਰੰਗ ਕਰ ਸੋ ਮੇਲੇ ਸੋਬਟ ਭਾਗੋ ਰਹੋ ਬਿੰਦਰਾਵਨ ਮਨ ਹਰਨ ਮਨੋਹਰ ਕਿਸ਼ਨ ਚਰਾਵਤ ਗਾਓ ਰੇ ਜਾ ਕਾ ਠਾਕਰ ਤੂੰ ਹੀ ਸਾਰੰਗ ਧਰਮੋ ਕਬੀਰਾ ਨਾਉ ਰੇ ਗੌੜੀ ਪੂਰਬੀ ਬਾਰਬੀ ਵਿਪਲ ਬਸਤਰ ਕੇਤੇ ਹੈ ਪੈਰੇ ਕਿਆ ਬਨ ਮਥੇ ਪਾਸਾ ਕਹਾਂ ਪਿਆ ਨਰਦੇਵਾ ਧੋਖੇ ਕਿਆ ਜਲ ਬੋਰੇ ਹੋ ਕਿਆ ਤਾ ਜੀ ਰੇ ਜਾਹੇਗਾ ਮੈਂ ਜਨਾ ਅਵਗਤ ਸਮਝ ਇਹ ਆਨਾ ਜਦ ਕਰ ਦੇਖੋ ਬੋਰ ਨਾ ਵੇਖੋ ਸੰਗ ਮਾਇਆ ਲਿਪਟਾ ਨਾ ਰਹੋ ਗਿਆਨੀ ਧਿਆਨੀ ਬਹੁਤ ਉਪਦੇਸੀ ਇਹੋ ਸਗਲ ਸਗਲੋ ਧੰਦਾ ਕਹਿ ਕਬੀਰ ਕ ਰਾਮ ਨਾਮ ਬਿਨ ਇਹ ਜਗ ਮਾਇਆ ਅੰਧਾ ਗੌੜੀ ਬਾਰਵੀ ਮਰ ਰੇ ਛੋਡੋ ਪਰਮ ਪ੍ਰਗਟ ਹੋਏ ਨਾਚੋ ਕਿਆ ਪਾਂਡੇ ਮਾਇਆ ਕੇ ਪਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪਏ ਸਤੀ ਕੇ ਸਾਂਚੇ ਪਾਂਡੇ ਡਗਮਗ ਛਾੜ ਰੇ ਮਨ ਪੌਰਾ ਅਬ ਤੋ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਦੌਰਾ ਰਹੋ ਕਾਮ ਕ੍ਰੋਧ ਮਾਇਆ ਕੇ ਦੀਨੇ ਆਬਿਦ ਜਗਤ ਬਿਗੂਤਾ ਕਹੋ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ ਗੌੜੀ ਤੇਰਮੀ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਦਰਿਆ ਤੁਸੀਂ ਕਰਿਆ ਤੁਸ ਤੇ ਨਿਸਤਾਰ ਬੰਦੇ ਬੰਗੀ ਇੱਕ ਤਿਆਰ ਸਾਹਿਬ ਰੋਸ ਤੋਂ ਰੁਕੇ ਪਿਆਰ ਰਹੋ ਨਾਮ ਤੇਰਾ ਆਧਾਰ ਮੇਰਾ ਜਿਉਂ ਪੁਰ ਜਈ ਹੈ ਨਾਰ ਕਹਿ ਕਬੀਰ ਗੁਲਾਮ ਕਰਕੇ ਜੀ ਆਏ ਪਾਵੇ ਮਾਰ ਗੌੜੀ ਲੱਖ ਚੁਰਾਸੀ ਜੀ ਜੋਨ ਮਹਿ ਪਰਮਤ ਆਨੰਦ ਬੋਥਾ ਕੋਰੇ ਭਗਤ ਹੇਤ ਅਵਤਾਰ ਦੀ ਹੋਏ ਭਾਗਵਟੋ ਬਪਰੋ ਕੋਰੇ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ ਧਰਨ ਅਕਾਸ ਦੋਸੋ ਸੁਨਾਈ ਤਵੇ ਨੰਦਨ ਕਹਾਂ ਤੋਰੇ ਰਹੋ ਸੰਕਟ ਨਹੀਂ ਪਰੇ ਜੋ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸਾਮੀ ਐਸੋ ਠਾਕਰ ਜਾ ਕੇ ਮਾਈ ਨਾ ਬਾਪੋ ਰੇ ਗੌੜੀ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਰਹੋ ਨਿੰਦਾ ਹੋਏ ਸੋ ਵੈਕੁੰਠ ਜਾਈਏ ਨਾਮ ਪਦਾਰਥ ਮਨੈ ਵਸਾਈਏ ਰਿਦੇ ਸੁਧ ਜੋ ਨਿੰਦਾ ਹੋਏ ਅਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੋ ਸੋ ਹਮਰਾ ਮੀਤ ਨਿੰਦਕ ਮੈਂ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰੇ ਹਮਰਾ ਜੀਵਨ ਨਿੰਦਕ ਲੂਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ ਰਾਮ ਤੂੰ ਐਸਾ ਨਾਰ ਪਾਉ ਤਰਨ ਤਾਰ ਰਾਮ ਰਾਇਆ ਰਹੋ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਕੋ ਹਮ ਨਾਹੀ ਅਬ ਹਮ ਤੁਮ ਏਕ ਪਏ ਹੈ ਏਕੇ ਦੇਖ ਮਨ ਪਤਿਆਹੀ ਜਬਦ ਹੋਤੀ ਤਪਲ ਕੈਸਾ ਅਬਦ ਪਲ ਨ ਖਟਾਈ ਕਹੋ ਕਬੀਰ ਬੁਦ ਹਿਰਲਈ ਮੇਰੀ ਬੁੱਧ ਬਦਲੀ ਸਿਦਪਾਈ ਗੌੜੀ ਖੱਟ ਨੇਮ ਕਰ ਕੋਠੜੀ ਬਾਧੀ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨ ਲਾਈ ਅਮਨ ਜਾਗਤ ਰਹੋਰੇ ਪਾਈ ਗਾਫਲ ਹੋਏ ਕੇ ਜਨਮ ਗਵਾਏ ਚੋਰ ਮੁਸੇ ਕਰ ਜਾਈ ਰਹੋ ਪੰਚ ਪਰੂਆ ਧਰਮੈ ਰਹਿਤੇ ਤਿਨਕਾ ਨਹੀਂ ਪਤਿਆਰਾ ਚੇਤ ਸੁਚੇਤ ਜਿਤ ਹੋਏ ਰਹੋ ਤੋ ਲੋ ਪ੍ਰਗਾਸ ਉਜਾਰਾ ਨੌ ਕਰ ਦੇਖ ਸੋ ਕਾਮਣ ਭੁੱਲੀ ਬਸਤ ਅਰੂਪ ਨ ਪਾਈ ਕਹਿਤ ਕਬੀਰ ਨਵੇ ਕਰ ਮੂਸੇ ਦਸਵੇਂ ਤਤ ਸਮਾਈ ਗੌੜੀ ਮਾਹੀ ਮੋਹ ਅਵਰ ਨਾ ਜਾਣੇ ਆ ਨਾਨਾ ਸਿਵ ਸਨ ਕਾਦਿਕ ਜਸ ਗੁਣ ਗਾਵੇ ਦਾਸੂ ਵਸੇ ਮੇਰੇ ਉਪਰਾ ਨਾਨਾ ਰਹੋ ਹਿਰਦੇ ਪ੍ਰਗਾਸ ਗਿਆਰ ਗੁਰ ਗੰਬਤ ਗਗਨ ਮੰਡਲ ਮੈਂ ਧਿਆ ਨਾਨਾ ਬਿਖੇ ਰੋਗ ਪੈ ਬੰਧਨ ਪਾਗੇ ਮਨ ਜਾ ਨਾਨਾ ਏਕ ਸੁਮਤਿ ਜਿਦ ਆਤਮਾ ਸਰ ਮਨੋਨਾ ਅਨਾਨਾ ਚੰਦਨ ਵਾਸ ਭਈ ਮਨ ਵਾਸਨ ਤਿਆਗ ਕਟਿਓ ਅਭਿਮਾਨਾ ਜੋ ਜਨ ਗਾਏ ਧਿਆਏ ਜਿਸ ਠਾਕਰ ਦਾਸ ਪ੍ਰਭੂ ਹੈ ਥਾਨਾ ਨਾ ਤਹਿ ਬਟ ਭਾਗ ਪਸਿਓ ਮਨ ਜਾ ਕੇ ਕਰਮ ਪ੍ਰਧਾਨ ਮਥਾਨਾ ਕਾਟ ਸਖਤ ਸਿਵ ਸਹਿਜ ਪ੍ਰਕਾਸ਼ਿਓ ਏਕੈ ਸਵੈ ਸਮਾਨਾ ਕਹੁ ਕਬੀਰ ਗੁਰ ਭੇਟ ਮਾਂ ਸੁਖ ਪਰਮਤ ਰਹੇ ਮਾਨਾਨਾ ਰਾਗ ਗੌੜੀ ਪੂਰਵੀ 52 ਅੱਖਰੀ ਕਬੀਰ ਜੀ ਕੀ ਕਬੀਰ ਜੀਓ ਕੀ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅੱਛਰ ਲੋਕ ਤ੍ਰੈ ਸਭ ਕੁਛ ਨਹੀਂ ਮਾਹੇ ਇਹ ਅੱਖਰ ਜਾਏਗੇ ਉਹ ਅੱਖਰ ਇਨਮੇ ਨਾਹੇ ਜਹ ਬੋਲ ਤੈ ਅੱਛਰ ਜਾਵਾਂ ਜਹ ਅਬੋਲ ਬਨ ਰਹਾਵਾਂ ਬੋਲ ਅਬੋਲ ਮਦ ਹੈ ਸੋਈ ਜਿਸ ਉਹ ਹੈ ਤਿਸ ਲਖੇ ਨਾ ਕੋਈ ਅੱਲਾ ਰਹੋ ਤੋ ਕਿਆ ਕਹੋ ਕਹੋ ਤੋ ਪਪਕਾਰ ਬਟਕ ਬੀਜ ਮੈਂ ਰਿਓ ਜੋ ਤੋ ਤੀਨ ਲੋਕ ਵਿਸਤਾਰ ਅੱਲਾ ਲਹੰਤਾ ਭੇਦ ਛੈ ਕਿਛ ਪਾਇਓ ਭੇਦ ਉਲਟ ਭੇਦ ਬਨ ਭੇਦਿਓ ਪਾਇਓ ਅਭੰਗ ਅਛੇਦ ਤ੍ਰੁਕਤ ਰੀਕਤ ਜਾਣੀਏ ਹਿੰਦੂ ਵੇਦ ਪੁਰਾਣ ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ ਓਂਕਾਰ ਆਦਮੈ ਜਾਨਾ ਲਿਖ ਔਰ ਮੇਟੇ ਤਾਹੇ ਨਾ ਮਾਨਾ ਓਂਕਾਰ ਲਿਖੇ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਕਕਾ ਕਿਨ ਕਮਲ ਮੈਂ ਪਾਵਾ ਸਾਸ ਵਿਕਾ ਸੰਪਟ ਨਹੀਂ ਆਵਾ ਹਰਤੇ ਜਹਾਂ ਕੁਸਮਰਸ ਪਾਵਾ ਅਕੈ ਕਹਾ ਕਹੁਕਾ ਸਮਝਾਵਾ ਖਖਾ ਇਹੋ ਕੋੜ ਮਨ ਆਵਾ ਕੋੜੇ ਚੜਨਾ ਤੈ ਦਿਸਤਾਵਾ ਖਸਮੇ ਜਾਣ ਕਿਵਾਂ ਕਰ ਰਹੇ ਤੋ ਹੋਏ ਨਿਖਿਓ ਅਕੇ ਪਦ ਲਹੇ ਗੱਗਾ ਗੁਰ ਕੇ ਬਚਨ ਪਛਾਣਾ ਦੂਜੀ ਬਾਤ ਨਾ ਧਰੀ ਕਾਨਾ ਰਹੇ ਬੇਂਗਮ ਕਤਨਾ ਜਾਈ ਅਗਾ ਗਾਏਗਾ ਗਗਨ ਰਹਾਈ ਗੱਗਾ ਘਟ ਘਟ ਡਿਨਸੇ ਸੋਈ ਕਟ ਫੂਟੇ ਕਟ ਕਹੂਨ ਹੋਈ ਨਾ ਕਟ ਮਹਿ ਕਾਟ ਜੋ ਪਾਵਾ ਸੋ ਕਟ ਛਾੜ ਅਵਕਟ ਕਤਾਵਾ ਨਿੰਜਾ ਨਿਗਰੇ ਸਨੇਹ ਕਰਨੇ ਹਾਰੋ ਸੰਦੇਹ ਨਾ ਹੀ ਦੇਖਣਾ ਭਾਜੀਏ ਪਰਮ ਸਨੇਹ ਇਹ ਚੱਚਾ ਰਚ ਚਿੱਤਰ ਹੈ ਪਾਰੀ ਤਾ ਚਿੱਤਰੇ ਚੇਤਾ ਚਿਤਕਾਰੀ ਚਿੱਤਰ ਬਚਿੱਤਰ ਇਹਾ ਬਛੇਰਾ ਤਾ ਚਿੱਤਰੇ ਚਿਤ ਰਾਖ ਚਤੇਰਾ ਛੱਛਾ ਇਹ ਛਤਰਪਤ ਪਾਸਾ ਛੱਕ ਕਿਨ ਰਹੋ ਛਾੜ ਕਿਨ ਆਸਾਰੇ ਮਨ ਮੈਂ ਤੋ ਛਿੰਛਨ ਸਮਝਾਵਾ ਕਹਿ ਛਾੜ ਕਤ ਆਪ ਵਧਾਵਾ ਜੱਜਾ ਜੋ ਤਨ ਜੀਵਤ ਜਾ ਰਾਵੇ ਜੋਵਨ ਜਾਰ ਜੁਗਤ ਸੋ ਪਾਵੈ ਅਸ ਜਰ ਪਰ ਜਰ ਜਰ ਸਭ ਰਹੇ ਤਬ ਜੋ ਚਾਹੇ ਜੋਤ ਉਜਾਰਿਓ ਰਹੇ ਛੱਛਾ ਔਰ ਜਸ ਨਹੀਂ ਜਾਣਾ ਰਿਓ ਜਜਕ ਨਹੀਂ ਪਰਵਾਨਾ ਕਥ ਚੱਕ ਚੱਕ ਔਰ ਨ ਸਮਝਾਵਾ ਚਗਰ ਕੀਓ ਚਗਰਾ ਹੀ ਪਾਵਾ ਜੋ ਚਾਨ ਇੱਕ ਸੋ ਕਰ ਰਿਹੋ ਦੂਰ ਕਹੇ ਤਜ ਜਾਏ ਜਾ ਕਰਨ ਜਗ ਢੂੰਡਿਓ ਨੇਰੋ ਪਾਇਓ ਤਾਹੇ ਕੱਟਾ ਬਿਕਟ ਘਾਟ ਕਟ ਮਾਹੀ ਖੋਲ ਕਪਾਟ ਐਲਕੇ ਨਾਹੀ ਦੇਖ ਅਟਲ ਟਲ ਕਦੇ ਜਾਵੈ ਰਹੇ ਲਪਟ ਕਰ ਪਰਚੋ ਪਾਵੈ ਠੱਠਾ ਹੈ ਦੂਰ ਠਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨ ਠਨ ਠਗਿਆ ਸਭ ਖਾਵਾ ਸੋ ਟਕ ਠਗਿਆ ਠੌਰ ਨਾ ਪਾਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੇ ਨਿਡਰ ਹੋਆ ਡਰ ਉਹ ਹੋਏ ਭਾਗੇ ਢੱਡਾ ਟਿਕ ਢੂੰਡਾ ਅਧਿਆਨਾ ਢੂੰਡਤ ਹੀ ਤੈ ਪਏ ਪੁਰਾਣਾ ਚੜ ਸਮੇਰ ਢੂੰਡ ਆਵੈ ਜੋ ਗੜਗੜੇ ਉਸ ਗੜ ਮੈਂ ਪਾਵੈ ਰਣਾ ਰਣ ਰਚਿਓ ਨੇ ਹੀ ਨਾ ਨਿਵੇ ਨਾ ਪੁਨ ਸੰਚਰੇ ਤਨ ਜਨਮ ਤਾਂ ਹੀ ਕੋ ਗਣੇ ਮਾਰੇ ਕਹਿ ਤਿਜ ਕਰੇ ਗਣੇ ਤੱਤਾ ਅਤ ਤਰਿਓ ਨੈ ਜਾਈ ਤਿੰਨ ਤ੍ਰਿਪੜ ਮੈਂ ਰਿਹੋ ਸਮਾਈ ਜਿਉਂ ਤਨ ਪਵਣ ਤਨ ਇਹ ਤਿਰ ਨ ਰਹਾਵਾ ਥੋੜੇ ਸਲੋ ਆਰੰਭ ਹੈ ਬਿਨ ਹੀ ਥਾਂਭੈ ਮੰਦਰ ਥੰਭੈ ਦੱਤਾ ਦੇਖ ਸੋ ਬਿਨ ਸੰਹਾਰਾ ਜਸ ਅਦੇਕ ਰਾਖ ਵਿਚਾਰਾ ਦਸਵੇਂ ਦੁਆਰ ਕੁੰਚੀ ਜਬ ਦੀਜੇ ਸੋ ਦਿਆਲ ਕੋ ਦਰਸ਼ਨ ਕੀਜੈ ਦੱਤਾ ਅਰਧੇ ਉੜਦਨ ਵੇਰਾ ਅਰਧਾ ਉਧਰੇ ਮੰਝ ਬਸੇਰਾ ਅਰਧਾ ਛਾੜ ਉੜ ਜੇ ਆਵਾ ਤੋ ਅਰਧਾ ਉੜਤ ਮਿਲਿਆ ਸੁਖ ਪਾਵੈ ਨੰਨਾ ਨਿਸਦੇ ਨਰਿਤ ਜਾਈ ਨਰਿਤ ਨੈਣ ਰਹੇ ਰਤਵਾਈ ਨਰਿਤ ਨਰਿਤ ਜਬ ਜਾਇ ਪਾਵਾ ਤਬਲੇ ਨਿਰਖੈ ਨਿਰਖ ਮਿਲਾਵੈ ਪੱਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਉ ਪਰਚਾ ਲਾਵੈ ਪੰਚੋ ਇੰਦੀ ਨਿਗ੍ਰਹਿ ਕਰੀ ਪੁਨ ਪਾਪ ਦੋਹੂ ਨਿਰਵਈ ਪੱਪਾ ਬਿਨ ਫੂਲੈ ਫਲ ਹੋਈ ਤਾਕਾ ਫਲ ਪੰਕ ਦਿਖੇ ਤਾਂ ਕੋਈ ਦੂ ਨ ਪਰੀ ਪੰਕ ਵਿਚਾਰੇ ਤਾਂ ਫਲ ਠੰਕ ਚਰੇ ਸੰਸਾਰੇ ਬੱਬਾ ਬਿੰਦਾ ਬਿੰਦ ਮਲਾਵੈ ਬਿੰਦੇ ਬਿੰਦ ਨ ਵਿਛੜਨ ਪਾਵੇ ਬੰਦੋ ਹੋਏ ਬੰਦਗੀ ਗਾਹੇ ਬੰਦ ਹੋਏ ਸੇ ਬੰਦ ਸੋ ਲਹੇ ਬਾਬਾ ਭੇਦਾ ਭੇਦ ਮਲਾਵੈ ਅਪੋ ਪਾਨ ਭਰੋਸਾ ਆਵੇ ਜੋ ਬਾਰ ਸੋ ਪੀਤਰ ਜਾਣਿਆ ਪਿਆ ਭੇਦ ਧੂਪਤ ਪਹਿਚਾਨਿਆ ਮਮਾ ਮੂਲ ਗਿਆ ਮਨ ਮਾਨੇ ਮਰਮੀ ਹੋਏ ਸੇ ਮਨ ਕਿਉ ਜਾਣੇ ਮਤ ਕੋਈ ਮਨ ਮਿਲਤਾ ਮਨ ਲਾਵੇ ਮਗਨ ਪਿਆ ਸੋ ਸੱਚ ਪਾਵੇ ਮਮਾ ਮਨ ਕਿਉ ਕਾਜ ਹੈ ਮਨ ਸੀ ਦੇ ਸਿੱਧ ਹੋਈ ਮਨ ਹੀ ਮਨ ਸਿਉ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਇਹ ਬਨ ਸਕਤੀ ਇਹ ਮਨ ਸੀਓ ਇਹ ਬਨ ਪੰਚ ਤੱਤ ਕੋ ਜੀਓ ਇਹ ਬਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤ ਕਹੇ ਜਈਆ ਜੋ ਜਾਣੇ ਤਿਉ ਦਰਮਤ ਮਨ ਕਰ ਬਸ ਕਾਇਆ ਕੋ ਰਣ ਰੂਤੋ ਭਜਨੇ ਸੂਰੋ ਥਾਰੋ ਨਾਓ ਰਾਰਾ ਰਸ ਨਿਰਸ ਕਰ ਜਾਣਿਆ ਹੋਈ ਨਿਰਾਸੋ ਰਸ ਪਹਿਚਾਨਿਆ ਇਹਦਾ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਲੱਲਾ ਐਸੇ ਲਿਮ ਮਨ ਲਾਵੇ ਅੰਤ ਨਾ ਜਾਏ ਪਰਮ ਸਚ ਪਾਵੇ ਅਰਜੋ ਤਾਂ ਪ੍ਰੇਮ ਲਵ ਲਾਵੇ ਤੋ ਅੱਲਾ ਲਹੇ ਲਚਰਨ ਸੰਭਾਵੇ ਵਾਵਾ ਵਾਰ ਵਾਰ ਵਿਸਨ ਸੰਹਾਰ ਵਿਸਨ ਸੰਹਾਰਾ ਨਾ ਆਵੇ ਵਾਰ ਬਲ ਬਲ ਜੇ ਵਿਸਨ ਤਾਂ ਜਾਵੇ ਵਿਸਨ ਮੇਰੇ ਸਭ ਹੀ ਸਚ ਪਾਵੇ ਵਾਵਾ ਵਾਹੀ ਜਾਣੀਏ ਵਾ ਜਾਣੇ ਇਹੋ ਹੋਏ ਇਹੋ ਅਬ ਤੋ ਮੇਰੇ ਤਾਂ ਮਿਲਤ ਨਾ ਜਾਣੇ ਹੋਏ ਸੱਸਾ ਸੋ ਨੀਕਾ ਕਰ ਸੋ ਦੋ ਕਠ ਪਰਚਾ ਕੀ ਪਾਤਨ ਰੋ ਦੋ ਕਠ ਪਰਚੇ ਜੋ ਉਪਜੇ ਭਾਓ ਪੂਰ ਰਿਹਾ ਤਾਂ ਤ੍ਰਿਪਣ ਰਾਓ ਖੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬਹਰ ਨਾ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵਸ਼ਲ ਤਤਨ ਲਾਵੇ ਬਾਰਾ ਸੱਸਾ ਸੋ ਜੈ ਸੇਤ ਸਵਾਰੇ ਸੋਈ ਸਹੀ ਸੰਦੇਹ ਨਵਾਰੇ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਹੈ ਤ੍ਰਿਆ ਉਹ ਕੰਤ ਕਹਾਵਾ ਆਹਾ ਹੋਤ ਹੋਏ ਨਹੀਂ ਜਾਣਾ ਜਬ ਵੀ ਹੋਏ ਤਬੇ ਮਨ ਮਾਨਾ ਹੈ ਤੋ ਸਹੀ ਲਖੇ ਜੋ ਕੋਈ ਤਬ ਇਹ ਨਾ ਹੋਈ ਲੀਓ ਲੀਓ ਕਰਤ ਫਰੇ ਸਭ ਲੋਗ ਤਾ ਕਾਰਨ ਵਿਆਪੇ ਬਹੁਤ ਸੋਗ ਲਖਮੀ ਵਰਸੀ ਜੋ ਲਿਓ ਲਾਵੇ ਸੋਗ ਮਿਠੇ ਸੁਖੀ ਸੁਖ ਪਾਵੇ ਸੋਗ ਮਿਠੇ ਸਭ ਹੀ ਸੁਖ ਪਾਵੇ ਕੱਖਾ ਖਰਚਤ ਖਪਤ ਗਏ ਕੇਤੇ ਖਿਤ ਖਪਤ ਅਜੂ ਨਹੀਂ ਚੇਤੇ ਅਬ ਜਗ ਜਾਨ ਕਿਉ ਮਨਾ ਰਹੇ ਜਾ ਕਾ ਕਚਰਾ ਚਾਹੇ ਠਿਰ ਲਹੇ ਬਾਵਣ ਅੱਖਰ ਜਾਣੇ ਆਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ ਸਤਕਾ ਸ਼ਬਦ ਕਬੀਰਾ ਕਹੇ ਪੰਡਤ ਹੋਏ ਸੁ ਅਨਪੈ ਰਹੇ ਪੰਡਿਤ ਲੋਕਾ ਕਿਉ ਪਏ ਹਾਰ ਗਿਆਨਵੰਤ ਕੋ ਤਤ ਵਿਚਾਰ ਜਾ ਕੇ ਜੀ ਐਸੀ ਬੁੱਧ ਹੋਈ ਕਹੋ ਕਬੀਰ ਜਾਣੇਗਾ ਸੋਈ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਰਾ ਗੌੜੀ ਥਿੰਤੀ ਕਬੀਰ ਜੀ ਕੀ ਸਲੋਕ ਪੰਦਰਾਂ ਥਿੰਤੀ ਸਾਤ ਵਾਰ ਕਹਿ ਕਬੀਰ ਰਵਾਰ ਨ ਪਾਰ ਸਾਧਕ ਸਿਦਕ ਲਖੇ ਜੋ ਭਿਓ ਆਪੇ ਕਰਤਾ ਆਪੇ ਦੇਓ ਥਿੰਤੀ ਅਮਾਵਸ ਮੈਂ ਆਸਨ ਵਾਰੋ ਅੰਤਰ ਜਾਮੀ ਰਾਮ ਸਮਾਰੋ ਜੀਵਤ ਪਾਵੋ ਮੋਖ ਦੁਆਰ ਅਨਪੋ ਸ਼ਬਦ ਤਤ ਨਿਜ ਕਰ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮੈਂ ਅੰਦਨ ਜਾਗਾ ਰਾਓ ਬਿਰਵਾ ਪ੍ਰੀਤਮ ਕਰੋ ਵਿਚਾਰ ਖਟ ਮੈਂ ਖੇਲੇ ਅਖਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਿ ਪੁਰਖ ਮੈਂ ਰਹੇ ਸਮਾਏ ਦੁਤੀਆ ਦੋ ਕਰ ਜਾਣੇ ਅੰਗ ਮਾਇਆ ਬ੍ਰਹਮ ਰਮੇ ਸਭ ਸੰਗ ਨਾ ਉਹ ਬੁੜੇ ਨਾ ਉਹ ਬੁੜੇ ਨਾ ਘਟਤਾ ਜਾਏ ਕੁੱਲ ਨਿਰੰਜਨ ਏਕੋ ਪਾਏ ਤ੍ਰਿਤੀਆ ਤੀਨੇ ਸਮ ਕਰ ਆਵੇ ਅਨੰਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੇ ਵਿਸ਼ਵਾਸ ਬਾਹਰ ਪੀਤਰ ਸਦਾ ਪ੍ਰਗਾਸ ਚੌਥੇ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਗ ਕਬੁ ਨ ਵਹੋ ਜਲ ਥਲ ਮਾਹੇ ਆਪੇ ਆਪ ਆਪੇ ਜਪੇ ਆਪਣਾ ਜਾਪ ਪਾਂਚੇ ਤਤ ਤਤ ਵਿਸਤਾਰ ਕਨ ਕਾਮਨੀ ਜੁਗ ਵਿਵਹਾਰ ਪ੍ਰੇਮ ਸਦਾ ਰਸ ਪੀਬ ਕੋਏ ਜਰਾ ਮਰਨ ਦੁੱਖ ਫੇਰ ਨਾ ਹੋਏ ਛੱਟ ਖੱਟ ਚੱਕਰ ਚੂਹੂ ਦੇ ਚਾਏ ਬਿਨ ਪਰਚੇ ਨਹੀਂ ਥਰਾ ਰਹਾਏ ਦੁਬਧਾ ਮਿਟ ਕਿਮਾ ਗੋ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਾਤੇ ਸਤਿਗੁਰ ਬਾਚਾ ਜਾਣ ਆਤਮ ਰਾਮ ਲਿਹੋ ਪ੍ਰਵਾਣ ਛੂਟੇ ਸੰਸਾ ਮਿਟ ਜਾਹੇ ਦੁੱਖ ਸੁਨ ਸਰੋਵਰ ਪਾਵੋ ਸੁਖ ਅਸ਼ਟਪਦੀ ਅਸ਼ਟ ਧਾਤ ਕੀ ਖਾਇਆ ਤਾਂ ਮੈਂ ਕੁੱਲ ਮਹਾਨਿਦਰਾਇਆ ਗੁਰਗਮ ਗਿਆਨ ਬਤਾਵੇ ਭੇਦ ਉਲਟਾ ਰਹੇ ਅਭੰਗ ਅਛੇਦ ਨੌਵੀਂ ਨਵੇਂ ਦੁਆਰ ਕਿਉ ਸਾਧ ਵਹਿਤੀ ਮਨਸਾ ਰਾਖੋ ਬਾਂਧ ਲੋਹ ਮੋਹ ਸਭ ਵੀ ਸਰਜਾਹੋ ਜੁਗ ਜੁਗ ਜੀਵੋ ਅਮਰ ਫਲ ਪਾਹੋ ਦਸਵੀਂ ਦਹਿਦਿਸ ਹੋਏ ਆਨੰਦ ਛੂ

0: ਰੱਬ ਪ੍ਰਗਾਸ ਰਜਨੀ ਜਥਾਗਤ ਜਾਨਤ ਸਭ ਸੰਸਾਰ ਪਰ ਸਮਾਨੋ ਤਾਫੇ ਚੂਏ ਕਣਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲਲਾਟ ਉਨਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਪ੍ਰਮ ਬੰਧਨ ਕਾਟ ਬੇਕਾਰ ਸੋਈ ਵਸਰਸ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਕ ਯਤਨ ਗ੍ਰਹਿ ਕੀਏ ਟਾਰੀ ਨ ਟਰੇ ਭਰਮ ਫਾਸ ਪ੍ਰੇਮ ਭਗਤ ਨਹੀਂ ਉਪਜੇ ਤਾਤੇ ਰਵਿਦਾਸ ਉਦਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਕਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰੀਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪੌਣ ਪਣੇ ਵੇ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲੈ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਯਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੰਡ ਰਖੀ ਸੋ ਜੁਜ ਗੋਬੇਤਾ ਨਾਲੇ ਗਾਵਣ ਤੁਦਨੋ ਮੋਹਣਿਆ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨ ਪਾਏ ਧੀਰੇ ਅੜਸਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਾਂ ਵਲਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਤੁਦਨੋ ਹੋਰ ਕੇਤੇ ਤੁਦਨੋ ਗਾਵਣ ਸੇ ਮੈਂ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਅਰਚਾਈ ਰੰਗੀ ਰੰਗੀ ਭਾਂਤੀ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਸਾਹਪਤ ਸਾਹਿਬ ਨਾਨਕ ਰਹਿਣ ਨਾ ਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵੈ ਹੈ ਸਭ ਤੇ ਆਵੈ ਤੁਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਤੇ ਆਵੈ ਸੰਤੋ ਜੀ ਸਭ ਦੁੱਖ ਵਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਅੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੋਗਤਾ ਜੀ ਹੋਂ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਦੀ ਤੇਰੇ ਕਿਆ ਗੁਣੇ ਆਖ ਵਿਖਾਣਾ ਜੋ ਸੇਵਾ ਤੁ ਜੀ ਜੈ ਨਾਨਕ ਤਿਨ ਕਰਵਾਣਾ ਹਰ ਤੇ ਆਵੈ ਤੁਲ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆ ਜੀਓ ਜਿਨ ਟੂਟੀ ਜੰਤੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀਓ ਜਿਨ ਨਾਨਕ ਤਿਨ ਭਲਜਾਸੀ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹੰ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਕਰ ਹਰ ਪੂਜਾ ਜੀ ਤਪਤਾ ਪੈ ਜਪੇ ਬੇਅੰਤਾ ਤੇਰੇ ਅਨੇਕ ਪੜਾਵੋ ਸਿਮਰ ਸਾਸ਼ਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੂੰ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦ ਆਪੇ ਭਾਵੇ ਸੋ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸਿਸ਼ਟ ਅਪਾਈ ਜੀ ਤੁਦ ਆਪੇ ਸਿੱਧ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਕਰ ਦੂਜਾ ਸੁਣ ਵੱਡਾ ਆਖੇ ਸਭ ਹੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾਂ ਗਹਿਰ ਗਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇ ਵੜ ਚੀਰਾ ਰਹੋ ਸਤ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰਹਾਈ ਕਹਿਣ ਨਾ ਜਾਣਾ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤਿਰਨ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਟੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵੈ ਵਿਸਰੇ ਮਰ ਜਾਓ ਆਖਣ ਆਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤਿਤ ਭੂਖੇ ਕਹਿ ਚੜੀਏ ਦੁੱਖ ਸੋ ਕੋ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਏ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਬੀਂਦਾ ਰਹੇ ਨਾ ਚੁੱਕੇ ਭੋਗ ਗੁਣ ਇਹ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਚਿੰਦਨ ਕਰਕੇ ਕੀਤੀ ਰਾਤ ਖਸਮ ਸਾਰਾ ਤੇ ਕਮਜਾਤ ਨਾਨਕ ਨਾ ਵੈ ਬਾਜ ਸਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਭੂਖ ਕਰੇ ਮੈਲੀ ਖਸਮ ਸੁਣੇ ਭਾਵੇਂ ਧੀਰਕ ਭਾਵੇਂ ਤੱਕੇ ਇੱਕ ਵਡਾਈ ਦੇ ਜਾਣੋ ਜੋਤ ਨ ਪੁੱਛੇ ਜਾਤੀ ਆਗੇ ਜਾਤ ਨਹੇ ਦਰਾਉ ਆਪ ਕਰਾਏ ਆਪ ਕਰੇ ਆਪ ਲਾਂਬੇ ਚਿੱਤ ਧਰੇ ਜਾਤੂ ਕਰਨ ਹਾਰ ਕਰਤਾਰ ਕਿਆ ਮੋਹਤਾ ਜੀ ਕਿਆ ਸੰਸਾਰ ਆਪ ਪਾਏ ਆਪੇ ਦੇ ਆਪੇ ਦੁਰਬਤ ਮਨੇ ਉਕਰੇ ਗੁਰ ਪ੍ਰਸਾਦ ਵਸੇ ਮਨੇ ਆਏ ਦੁੱਖ ਹਨੇਰਾ ਵਿੱਚੋਂ ਜਾਏ ਸਾਚਾ ਪਿਆਰਾ ਆਪ ਕਰੇ ਅਵਰੀ ਕੋ ਸਾਚ ਨ ਦੇ ਜੇ ਕਿਸੇ ਦੇ ਖਾਣੇ ਨਾਨਕ ਆਗੇ ਪੁੱਛ ਨਾ ਦੇ ਆਸਾ ਮਹੱਲਾ ਪਹਿਲਾ ਕਾਲ ਮਦੀਰੇ ਘਟ ਕੇ ਘਾਟ ਲਿਖ ਦੁਨੀਆਂ ਬਾਜੇ ਬਾਜ ਨਾਰਦ ਨਾਚੇ ਕਲਕਾ ਪਾਓ ਜਤੀ ਸਤੀ ਕਹਿ ਰਾਖੇ ਪਾਓ ਨਾਨਕ ਨਾਉ ਬਿਠੋ ਪਰਵਾਨ ਅੰਧੀ ਦੁਨੀਆਂ ਸਾਹਿਬ ਜਾਣ ਰਹੋ ਗੁਰਪਾਸੋ ਫਿਰ ਜੇ ਲਾ ਖਾਏ ਤਾਂ ਫਰੀਤ ਵਸੇ ਕਰੇ ਆਏ ਯੋਸੋ ਪਰਿਆ ਜੀਵਨ ਖਾਣ ਖਸਮ ਪਛਾਣੇ ਸੋ ਦਿਨ ਪਰਵਾਨ ਦਰਸ਼ਨ ਦੇਖੀਏ ਦਿਆ ਹੋਏ ਲੈ ਸਿੱਤੇ ਬਿਨ ਰਹੇ ਨ ਕੋਈ ਰਾਜਾ ਨਿਉ ਪਰੇ ਹੱਥ ਹੋਏ ਕਹੇ ਖੁਦਾਏ ਨ ਮਾਨੇ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁਤਾ ਦਰ ਫਰਮਾਨ ਗੁਰਪ੍ਰਸਾਦ ਜਾਣੇ ਮਹਿਮਾਨ ਤਾਕਾ ਦਰ ਕਾ ਪਾ ਬਹਿਮਾਨ ਅਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤਨ ਤੇ ਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਵਸਣਾ ਅਵਰ ਨ ਦੂਜਾ ਕਹੋ ਹਮਾਈ ਸਾਹਿਬ ਮੇਰਾ ਇੱਕ ਹੈ ਇੱਕ ਹੈ ਪਾਈਏ ਕੋ ਹੈ ਰੋ ਆਪੇ ਮਾਰੇ ਆਪੇ ਛੋਡੇ ਆਪੇ ਲੈ ਵੇਦੇ ਆਪੇ ਵੇਖੇ ਆਪੇ ਵਿਕਸੇ ਆਪੇ ਨਦਰ ਕਰੇ ਜੋਛ ਕਰਨਾ ਸੋ ਕਰ ਰਿਹਾ ਵਰਨ ਕਰਨਾ ਜਾਈ ਜੈਸਾ ਵਰਤੇ ਤੈ ਸੋ ਕੋਈ ਸਭ ਤੇਰੀ ਵਡਿਆਈ ਕਲਕਲ ਵਾਲੀ ਮਾਇਆ ਬੰਦ ਮੀਠਾ ਮਨਮਤ ਵਾਲਾ ਪੀਬਤ ਰਹੇ ਆਪੇ ਰੂਪ ਕਹੇ ਬੋ ਭਾਤੀ ਨਾਨਕ ਵਪੜਾ ਏਵ ਕਹੇ ਆਸਾ ਮਹੱਲਾ ਪਹਿਲਾ ਬਾਜਾ ਮਤ ਪਹਾਵਤ ਪਾਓ ਹੇ ਅਨੰਤ ਸਦਾ ਮਨ ਚੋਹਾ ਏ ਭਗਤੇ ਹੋ ਤਪਤਾਓ ਇਹ ਰਗ ਨਾਚੇ ਰਖ ਰਖ ਪਾਓ ਪੂਰੇ ਤਾਲ ਜਾਣੇ ਸਾਲਾ ਹੋਰ ਨੱਚਣਾ ਖੁਸ਼ੀਆਂ ਮਨ ਮਾਰਾਓ ਸਾਸਨ ਤੋਕ ਵਜੇ ਤੋ ਤਾਲ ਪੈਰੀ ਬਾਜਾ ਸਦਾ ਨਿਹਾਲ ਰਾਗ ਨਾਦ ਨੇ ਦੂਜਾ ਭਾਓ ਇਤਰੰਗ ਨਾਚੇ ਰਖ ਰਖ ਪਾਓ ਭਾਉ ਫੇਰੀ ਹੋਵੇ ਮਨ ਚੀਤ ਬਹਿੰਦਿਆ ਉੱਠਦਿਆ ਨੀਤਾ ਨੀਤ ਲੇਟਨ ਲੇਟ ਜਾਣੇ ਤਿੰਨ ਸੌ ਇਰੰਗ ਨਾਚੇ ਰਖ ਰਖ ਪਾਓ ਸਿੱਖ ਸਵਾ ਦੇਖਿਆ ਕਾ ਭਾਓ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇ ਰਾਵੇ ਇਤਰੰਗ ਰਾਚੇ ਰਖ ਰਖ ਪੈਰ ਆਸਾ ਮਹੱਲਾ ਪਹਿਲਾ ਪੌਣ ਪਵਾਈ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦਰੇ ਦੈ ਸਰਬੂਡ ਕਟਾਇਆ ਰਾਵਣ ਮਾਰ ਕਿਆ ਵੱਡਾ ਪਿਆ ਕਿਆ ਪਮਾ ਤੇਰੀ ਆਖੀ ਜਾਏ ਤੂੰ ਸਰਵੇ ਪੂਰ ਰਿਹਾ ਲਿਵਲਾਏ ਰਹੋ ਜੀ ਪਾਏ ਚੁਪਤ ਹੱਥ ਕੀ ਨੀ ਕਾਲੀ ਨਥਕਿਆ ਭਾਂਡਾ ਪਿਆ ਕਾਲੀ ਨਥਕਿਆ ਵੱਡਾ ਪਿਆ ਕਿਸ ਤੂੰ ਪੁਰਖ ਜੋ ਕੌਣ ਕਹੀਏ ਸਰਵ ਨਿਰੰਤਰ ਰਵ ਰਿਹਾ ਨਾਲ ਕਟੂਨ ਸਬਰ ਦਾਤਾ ਬ੍ਰਹਮਾ ਪਾਲਣ ਸਿਸ਼ਟ ਗਿਆ ਆਗੇ ਅੰਤ ਨ ਪਾਏ ਉਤਾ ਕਾ ਕੰਸ ਛੇਦ ਕਿਆ ਵੱਡਾ ਪਿਆ ਰਤਨ ਅਪਾਏ ਤਰੇ ਖੀਰ ਉਥਿਆ ਹਰ ਪਖਲਾਏ ਸੋ ਸੀ ਕੀਆ ਕਹੇ ਨਾਨਕ ਛਪੇ ਕੁ ਛਪਿਆ ਏਕੀ ਏਕੀ ਵੰਡ ਦਿਆ ਆਸਾ ਮਹੱਲਾ ਪਹਿਲਾ
1: ਬੋਲ ਵਿਸਤਾਰੀ ਰਾਮ ਨਾਮ ਫਲ ਹੋਆ ਤਿਸ ਰੂਪ ਨਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪੀਆ ਸੇ ਮਸਤ ਪੈ ਹੈ ਉਸੇ ਬੰਧਨ ਪਾਹੇ ਜੋ ਕਿ ਜੋ ਸਮਾਣੀ ਦੀ ਤਰ੍ਹਾਂ ਜਾਂ ਸੋਦੇ ਮਾਇਆ ਕੇ ਲਾਹੇ ਸਰਬਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਨਾਰਾਇਣ ਰੂਪ ਨਿਰਾਲਮ ਬੈਠਾ ਨਜ਼ਰ ਕਣੇ ਵਿੱਚ ਛਾਇਆ ਵੀਣਾ ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪ ਪਾਰਾ ਸ਼ਬਦ ਨਾਹਤ ਸੋ ਸਹੋ ਰਾਤਾ ਨਾਨਕ ਕਹੇ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਗ ਗੱਲੀ ਗੱਲਾਂ ਸਜਣਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਰਿਦਨ ਆਵੇ ਯਾਦ ਤੋ ਪ੍ਰਵਾਹ ਕਹੀ ਕਿਆ ਕੀਜੈ ਜਨਮ ਜਨਮ ਕਿਸ ਬੀਜੀ ਦੀਜੈ ਰਹਾਉ ਮਨ ਕੀ ਮਤ ਮਤਾਗਲ ਮਤਾ ਜੋ ਕਿਛ ਬੋਲੀਐ ਸਭ ਖੱਤੋ ਖੱਤਾ ਕਿਆ ਮੋਲੈ ਕੀਜੈ ਅਰਦਾਸ ਪਾਪਨ ਦੋਇ ਸਾਖੀ ਪਾਸ ਜਿਹਾ ਤੂੰ ਕਰੈ ਦੇਹਾ ਕੋ ਹੋਏ ਤੁਦਵੈ ਦੂਜਾ ਨਾਹੀ ਕੋਏ ਜੇਹੀ ਤੂੰ ਮਤ ਦੇ ਤੇਹੀ ਕੋ ਪਾਵੈ ਤੁਦੇ ਆਪੇ ਭਾਵੈ ਤਿਵੈ ਚਲਾਵੈ ਰਾਗ ਰਤਨ ਭਰੀਆ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਧਨ ਮਾਲ ਜੇ ਕੋ ਬੂਝੈ ਇਹੋ ਵਿਚਾਰ ਸੰਭਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਮਿਲ ਸਖੀਆਂ ਕਾਜ ਵਿੱਚ ਆਇਆ ਖੇਲ ਦੇਖ ਮਨ ਆਨੰਦ ਭਇਆ ਸੌ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ ਰਹਾਉ ਗੁਰਦੁਆਰੇ ਹਮਰਾ ਵਿਆਹ ਜੇ ਹੋਆ ਜਾਂ ਸੋ ਮਿਲਿਆ ਤਾਂ ਜਾਣਿਆ ਤੇਹੋ ਲੋਕਾਂ ਮਹਿ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਪੂਜੈ ਕੋਈ ਪੰਥ ਨਾਨਕ ਸਭਨਾ ਕਰ ਪਰੇ ਇੱਕੋ ਸੋਏ ਜਿਸਨੂੰ ਨਜ਼ਰ ਕਰੇ ਸਹਿ ਸਾਸ ਆਪਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸਾਚੋ ਮੁਖ ਨਾਉ ਸਤਿਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖੱਟ ਦਰਸਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਆਦਿਕ ਇਤਿਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਧਨ ਹਿਰੈ ਦਬਦਾ ਛੋਟ ਨਾਮ ਨਿਸਤਰੈ ਸਿਫ ਸਲਾਹਣ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸਿੰਦ ਤਨ ਮਨ ਹਰ ਪੈ ਆਗੈ ਜਿੰਦ ਝੂਠ ਵਿਕਾਰ ਮਹਾ ਦੁਖ ਦੇਹੇ ਵੇਖ ਭੇਖ ਵਰਨ ਦੀਸੈ ਸਭ ਖੇ ਜੋ ਉਪਜੈ ਸੋ ਆਵੈ ਜਾਏ ਨਾਨਕ ਅਤਰ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਨ ਅਨੂਪ ਸਦਾ ਵਿਗਾਸੈ ਪਰਮਲ ਰੂਪ ਉਜਲ ਮੋਤੀ ਚੁਕੈ ਹੰਸ ਸਰਵ ਕਲਾ ਜਗਦੀਸੈ ਅੰਸ ਜੋ ਦੀਸੈ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਉ ਬਿਰਲਾ ਬੂਜੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰ ਸਮਾਏ ਸਤਿਗੁਰ ਸੇ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵਾ ਤੋ ਰਾਜਨ ਰਾਜ ਸਦਾ ਬਖਸਾਂ ਤੋ ਜਿਸ ਤੂੰ ਰਾਖੈ ਕਿਰਪਾ ਧਾਰ ਬੂਟ ਪਾਹਣ ਤਾਰ ਤਾਰ ਤ੍ਰੈ ਪਵਣ ਮੈਂ ਜੋਤ ਤ੍ਰਿਪਵਣ ਮੈਂ ਜਾਣਿਆ ਉਲਟ ਭਈ ਘਰ ਘਰ ਮੈਂ ਆਣਿਆ ਐਨਸ ਭਗਤ ਕਰੇ ਲਿਵਲਾਏ ਨਾਨਕ ਤਿਨ ਕਹਿ ਲਾਗੈ ਪਾਏ ਆਸਾ ਮੱਲਾ ਪਹਿਲਾ ਗੁਰਮ ਸਾਚੀ ਹੁਜ ਦੂਰ ਬਹੁ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸੱਚ ਨਾਏ ਗੁਰਪ੍ਰਸਾਦ ਰਹੇ ਬੁਲਾਏ ਹੈ ਹਜੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਚ ਕਰਤੇ ਪ੍ਰਭਾਸ ਰਹਾਉ ਪੂਰਖ ਮਾਵੈ ਆਵੈ ਜਾਏ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾ ਸੂਝਬੂਝ ਨਾ ਪਾਵੈ ਬਿਨਾਂ ਮੈਂ ਮਨ ਤ੍ਰਿਪਤ ਨਾ ਆਵੈ ਜੋ ਜਨਮੈ ਸੇ ਰੋਗ ਵਿਆਪੇ ਓ ਮੈਂ ਮਾਇਆ ਦੁੱਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਿਗੁਰ ਸੇਵਾ ਤਰਸ ਚਾਖੇ ਚਲ ਤੋ ਮਨ ਰਾਖੈ ਅੰਮ੍ਰਿਤ ਭਖ ਹੈ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਖ ਹੈ ਸੱਚ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਕੋ ਆਏ ਆਸਾ ਮਹੱਲਾ ਪਹਿਲਾ ਜੋਤਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭਿਅੰਗ ਅੰਦਨ ਨਾਲ ਪਿਆਰੇ ਸੰਗ ਹਰ ਜੀਓ ਰੱਖੋ ਆਪਣੀ ਸਰਨਾਈ ਸਵਰ ਪ੍ਰਸਾਦ ਹਰ ਰਸ ਪਾਇਆ ਨਾਮ ਪਦਾਰਥ ਨੌ ਦੇ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾਉ ਤਾਕਾ ਸਤ ਬਨਿਹਾਰੈ ਜਾਓ ਜੋ ਹਰ ਰਾਤੇ ਸੇ ਜਨ ਪ੍ਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੀ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸੇ ਭੂਸ਼ਣ ਹੋਏ ਨਾਨਕ ਦੂਜ ਮੇਟੈ ਕੋ ਸੋਏ ਆਸਾ ਮੱਲਾ ਪਹਿਲਾ ਇਕ ਆਵੈ ਇਕ ਜਾਵੈ ਆਈ ਇਕ ਹਰ ਰਾਤੇ ਰਹਿ ਸਮਾਈ ਇਕ ਧਰਨ ਗਗਨ ਮੈਂ ਠੌਰ ਨਾ ਪਾਵੈ ਸੇ ਕਰਮਹੀਣ ਹਰ ਨਾਮ ਨਾ ਧਿਆਵੈ ਪੂਰੇ ਗੁਰ ਪੂਰੇ ਤੇ ਗਤ ਮਿਤ ਪਾਈ ਹੋ ਸੰਸਾਰ ਵਿਖ ਵਤ ਅਤ ਭਉ ਜਲ ਗੁਰਸਬ ਦੀ ਹਰ ਪਰ ਲੰਘਾਈ ਰਹਾਉ ਜਿਨ ਕੋ ਆਪ ਲੈ ਪ੍ਰਾ ਮੇਲ ਤਿਨ ਕੋ ਕਾਲ ਨ ਸਾਕੈ ਭੇਲ ਗੁਰਮੁਖ ਨਿਰਮਲ ਰਹਿ ਪਿਆਰੀ ਜਿਉਂ ਜਲ ਅੰਬ ਉਪਰ ਕਮਲ ਨਿਰਾਰੀ ਬੁਰਾ ਭਲਾ ਕਹੋ ਕਿਸਨੋ ਕਹੀਐ ਦੀਸੈ ਬ੍ਰਹਮ ਗੁਰਮੁਖ ਸੱਚ ਲਈਐ ਕਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵ ਪਾਰ ਸਾਸ ਵੇਦ ਸਿਮਰਤ ਵ ਭੇਦ ਆਠ ਸੱਠ ਮੰਜਨ ਹਰ ਰਸ ਰੇਦ ਨਿਰਮਲ ਗੁਰਮੁਖ ਨਿਰਮਲ ਮੈਲ ਨ ਲਾਗੈ ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ ਆਸਾ ਮਹੱਲਾ ਪਹਿਲਾ ਨਿਵ ਨਿਵ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਲਾਭੈ ਮਿਟੈ ਗਿਆਨ ਹੋਏ ਅੰਦੀ ਉਜਿਆਰਾ ਰਾਵ ਰਵਣੀ ਰਵੈ ਬੰਧਨ ਨਹੀਂ ਟੂਟੈ ਵਿੱਚ ਹੋਂ ਮੈਂ ਭਰਮਣ ਜਾਈ ਸਤਿਗੁਰ ਮਿਲੈ ਤਾਂ ਮੈਂ ਟੂਟੈ ਤਾਂ ਕੋ ਲੇਖੈ ਭਾਈ ਹਰ ਹਰ ਨਾਮ ਭਗਤ ਰੈ ਪ੍ਰੀਤਮ ਸੁਖ ਸਾਗਰ ਉਤਾਰੀ ਭਗਤ ਉਛਲ ਜੁਗ ਜੀਵਨ ਦਾ ਤਾ ਮਤ ਗੁਰਮਤਿ ਹਰਿ ਨਿਤਾਰੇ ਮਨ ਸਿਉ ਜੂਝ ਮਰੈ ਪ੍ਰਭ ਪਾਏ ਮਨ ਸਾਹਮਣੇ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਈ ਲਿਵਲਾਏ ਆਸਾ ਮੱਲਾ ਪਹਿਲਾ ਕਿਸ ਕੋ ਕਹੈ ਸੁਣਾਵੈ ਕਿਸ ਕੋ ਕਿਸ ਸਮਝਾਵੈ ਸਮਝ ਰਹੈ ਕਿਸੈ ਪੜਾਵੈ ਪੜ ਗੁਣ ਦੂਜੈ ਸਤਿਗੁਰ ਸਬਦ ਸੰਤੋਖ ਰਹੈ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅੰਤ ਤਰੰਗ ਭਗਤ ਹਰ ਰੰਗਾ ਅੰਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਕਤ ਸੰਸਾਰਾ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਇਆ ਤਮਚੀਨ ਰਹੇ ਲਿਵਲਾਇਆ ਆਪ ਪਾਰ ਪਰਮ ਪ੍ਰਤਿਹੀਰਾ ਲਾਲਤਾ ਮੇਰਾ ਮਨ ਧੀਰਾ ਕਥਨੀ ਕਹੈ ਸਿਮੂਏ ਕਥਨੀ ਕਹੈ ਸਿਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇਆ ਸਭ ਮੱਲਾ ਪਹਿਲਾ ਤੇ ਤਕਾ ਕੋਈ ਭੀਖ ਭੀਖਿਆ ਖਾਏ ਕੋਈ ਰਾਜਾ ਰਹੇ ਆਸਮਾਏ ਕਿਸੀ ਮਾਣ ਕਿਸੈ ਅਭਮਾਨ ਘਟਾਹੇ ਉਹ ਸਾਰੇ ਧਰੇ ਧਿਆਨ ਤੁਝਤੇ ਵੱਡਾ ਨਾਹੀ ਕੋਏ ਕਿਉਂ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਓ ਵਾਟ ਨਾ ਪਾਓ ਵੀਗਾ ਜਾਓ ਦਰਗਹਿ ਬੈਸਣ ਨਾਹੀ ਥਾਓ ਮਨ ਕਾਂਦਲਾ ਮਾਇਆ ਕਾ ਬੰਦ ਕੀਨ ਖਰਾਬ ਹੋਵੇ ਨਿਤ ਕੰਦ ਖਾਵਣ ਖਾਣ ਜੀਵਨ ਕੀ ਬਹੁਤੀ ਆਸ ਲਿਖੈ ਤੇਰਾ ਸਾਸ ਗਰਾਸ ਐਨ ਅੰਧਲੇ ਦੀਪ ਦੇ ਭੌਜਲ ਡੂਬਤ ਚਿੰਤ ਕਰੇ ਕਹਿ ਸੁਣੈ ਜੋ ਮਾਨੈ ਨਾਮ ਹੋਂ ਬਲਿਹਾਰੈ ਤਾਂ ਕਹਿ ਜਾਓ ਨਾਨਕੇ ਕਹੇ ਅਰਦਾਸ ਜੀਓ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹੇ ਜਪੀ ਤੇਰਾ ਨਾਮ ਦਰਗਹਿ ਬੈਸਣ ਹੋਵੇ ਥਾਓ ਜਾਂ ਤੁਰ ਭਾਵੈ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਜ਼ਰ ਕਰੇ ਤਾਂ ਸਤਿਗੁਰ ਮਿਲੈ ਪ੍ਰਣਤ ਨਾਨਕ ਭਵਜਲ ਤਰੈ ਆਸਾ ਮੱਲਾ ਪਹਿਲਾ ਪੰਜ ਪਦੇ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਲ ਬਿਨ ਉਪਜ ਕਾਮ ਨਾਹੀਂ ਕਿਆ ਸੁਲਤਾਨ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀਂ ਕੀ ਵਿਸਰੈ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤਾਂ ਤੂੰ ਵਿਸਰ ਨਾਹੀਂ ਰਹਾਉ ਅੱਖੀ ਅੰਧ ਜੀਵ ਰਸ ਨਾਹੀਂ ਕੰਨੀ ਪਵਣ ਨਾ ਵਾਜੈ ਚਰਨੀ ਚਲੈ ਵਜੂਤਾ ਆਵੈ ਬਿਨ ਸੇਵਾ ਫਲ ਲਾਗੈ ਅੱਖਰ ਬਿਰਖ ਬਾਗ ਭੋਏ ਚੌਥੀ ਸੰਚਿਤ ਭਾਵ ਕਰੇ ਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਨੇ ਹੀ ਜੇਤੇ ਜੀ ਤੇਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਭਾਣਾ ਤੇਰਾ ਹੋਵੈ ਬਿਨ ਨਾਵੈ ਜੀਵ ਰਹੇ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗ ਨਾਹੀ ਕਹਿ ਨਾਨਕ ਜੀਵਾ ਲੈ ਜੀ ਆ ਜੈ ਭਾਵੈ ਤੈ ਰਾਖ ਤੂੰ ਹੀ ਆਸਾ ਮੱਲਾ ਪਹਿਲਾ ਕਾਇਆ ਬ੍ਰਹਮ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਕੁਸ ਪਾਤੀ ਹਰ ਨਾਮ ਜਸ ਜਾਚੋ ਨਾਮ ਪ੍ਰਸਾਦੀ ਬ੍ਰਹਮ ਸਮਾਓ ਪਾੜੇ ਐਸਾ ਬ੍ਰਹਮ ਵਿਚਾਰ ਨਾਮੇ ਸੁੱਚ ਨਾਮ ਪੜੋ ਨਾਮੇ ਚੱਜ ਚਾਰ ਰਹਾਓ ਬਾਹਰ ਜਨੇਊ ਜਿਚਰ ਜੋਤ ਹੈ ਨਾਲ ਧੋਤੀ ਟਿੱਕਾ ਨਾਮ ਸੰਭਾਲ ਇੱਥੇ ਉੱਥੇ ਨਿਭਹੀ ਨਾਲ ਨਾਵੇਂ ਹੋਰ ਕਰਮ ਨ ਭਾਲ ਪੂਜਾ ਪ੍ਰੇਮ ਮਾਇਆ ਪ੍ਰਜਾਲ ਏਕੋ ਵੇਖੋ ਅਵਰ ਨ ਭਾਲ ਕੀਨੇ ਤੱਤ ਗਗਨ ਦਸ ਦੁਆਰ ਹਰ ਮੁੱਖ ਪਾਠ ਪੜੇ ਵਿਚਾਰ ਭੋਜਨ ਭਾਵ ਭਰਮ ਭਾਵ ਭਾਰੀ ਪਹਿਰੂ ਆਰਾ ਛਪ ਚੋਰ ਨਾ ਲਾਗੈ ਤਿਲਕ ਲਲਾਟ ਜਾਣੇ ਪ੍ਰਵੇਕ ਭੋਜਨ ਭਾਉ ਭਰਮ ਭਾਉ ਭਾਗੈ ਪਹਿਰੂਆ ਤੱਤ ਪਹਿਰੂਆ ਛੱਬ ਚੋਰ ਨਾ ਲਾਗੈ ਤਿਲਕ ਲਲਾਟ ਜਾਣੈ ਪ੍ਰਵੇਕ ਬੂਜੈ ਬ੍ਰਹਮ ਅੰਤਰ ਵਿਵੇਕ ਆਚਾਰੀ ਨੇ ਜੀਤਿਆ ਜਾਏ ਪਾਠ ਪੜੇ ਨੇ ਕੀਮਤ ਪਾਏ ਅੱਠ ਦਸੀ ਚਾਉ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਆਸਾ ਮੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਹੁਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਸੱਚ ਨਾਮ ਗੁਰਸਬ ਵਿਚਾਰ ਗੁਰਮੁਖ ਸਾਚੇ ਸਾਚ ਹੈ ਦਰਬਾਰ ਰਹਾਓ ਸੱਚਾ ਅਰਜ ਸੱਚੀ ਅਰਦਾਸ ਮੈਲੀ ਖਸਮ ਸੁਣੇ ਸਭ ਆਸ ਸੱਚੇ ਤਖ਼ਤ ਬੁਲਾਵੈ ਸੋਏ ਦੇਵੜਿਆਈ ਕਰੇ ਸੋਏ ਤੇਰਾ ਤਾਣ ਤੂੰ ਹੈ ਦੀਵਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਣੇ ਠਾਕ ਨ ਪਾਏ ਪੰਡਿਤ ਪੜੈ ਵਖਾਣੈ ਵੇਦ ਅੰਤਰ ਵਸਤ ਨਾ ਜਾਣੈ ਭੇਦ ਗੁਰਬਿਨ ਸੋਜੀ ਬੂਝ ਨ ਹੋਏ ਸਾਚਾ ਰਵ ਰਿਆ ਪ੍ਰਭ ਸੋਏ ਕਿਆ ਹੋ ਅੱਖਾਂ ਆਖ ਵਖਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਨਾਨਕ ਏਕੋ ਦਰ ਦੀਵਾਨ ਗੁਰਮੁਖ ਸਾਚਾ ਤਹਾਂ ਗੁਦਰਾਣ ਅਸਾ ਮੱਲਾ ਪਹਿਲਾ ਅਕਾਚੀ ਗਾਗਰ ਦੇਹ ਦਹੇ ਦੀਪ ਜੈ ਬਿਨ ਸਹਿ ਦੁਖ ਪਾਈ ਇਹ ਜਗ ਸਾਗਰ ਸੁਤਰ ਕਿਉਂ ਤਰੀਐ ਬਿਨ ਗੁਰ ਪਾਰ ਨ ਪਾਈ ਤੁਜ ਬਿਨ ਅਵਰ ਨਾ ਕੋਏ ਮੇਰੇ ਪਿਆਰੇ ਤੁਜ ਬਿਨ ਅਵਰ ਨਾ ਕੋਏ ਹਰੇ ਸਰਵੀ ਰੰਗੀ ਰੂਪੀ ਤੂੰ ਹੈ ਤਿਸ ਬਖਸੈ ਜਿਸ ਨਜ਼ਰ ਕਰੇ ਰਹਾ ਸਾਸ ਬੁਰੀ ਘਰ ਵਾਸ ਨਾ ਦੇਵੈ ਬਿਰ ਸਿਓ ਮਿਲਣ ਨਾ ਦੇ ਪਿਰੀ ਸਿਓ ਮਿਲਣ ਨਾ ਦੇ ਬੁਰੀ ਸਚੀ ਸਾਜਨੀ ਕੇ ਹਾਓ ਚਰਨ ਸਰੇਵੋ ਗੁਰ ਕਿਰਪਾ ਤੇ ਨਦਰ ਕਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਤੂੰ ਸਾਮੀਤ ਨਾ ਅਵਰ ਕੋਈ ਜਿਉਂ ਤੂੰ ਰੱਖੇ ਤਿਵਹੀ ਰਹਿਣਾ ਸੁੱਖ ਦੁੱਖ ਸੁੱਖ ਦੇਵੈ ਕਰੈ ਸੋਈ ਅਸਾ ਮਨਸਾ ਦੋ ਬਨਾਸਤ ਤ੍ਰੈ ਹੋ ਗੁਣ ਆਸ ਨਿਰਾਸ ਭਈ ਤੁਰੀ ਅਵਸਥਾ ਗੁਰਮੁਖ ਪਾਈ ਹੈ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਕਉ ਜਿਸ ਹਰ ਹਿਰਦੈ ਲਖ ਭੇਵਾ ਨਾਨਕ ਨਾਮ ਨਾਮ ਮਨ ਰਤਾ ਗੁਰਮਤ ਪਾਏ ਸਹਿਜ ਸੇਵਾ ਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕਟਮ ਮੋਹ ਸਬਕਾਰ ਮੋਹ ਤੁਮ ਤਜੋ ਸਗਲ ਬੇਕਾਰ ਮੋਹ ਅਰ ਭਰਮ ਤਜੋ ਤੁਮ ਖੰਡ ਸਾਚ ਨਾਮ ਰਿਤੇ ਰਵੈ ਸਰੀਰ ਮੋਹ ਆਰ ਭਰਮ ਤਜੋ ਤੁਮ ਵੀਰ ਸਾਚ ਨਾਮ ਹਿਰਦੈ ਰਵੈ ਸਰੀਰ ਰਹਾਓ ਸਚ ਨਾਮ ਜਾਨ ਅਵਲਿ ਪਾਈ ਰੋਵੈ ਪੂਤ ਨ ਕਲਪ ਮਾਈ ਏਤ ਮੋਹ ਡੂਬਾ ਸੰਸਾਰ ਗੁਰਮੁਖ ਕੋਈ ਉਤਰੇ ਪਾਤ ਏਤ ਮੋਹ ਫਿਰ ਜੂਨੀ ਪਾਏ ਮੋਹੇ ਲਾਗਾ ਜਾਂ ਪੁਰਜਾਏ ਗੁਰਦੀਖਿਆ ਨੇ ਜਪ ਤੁਪ ਕਮਾਏ ਨਾ ਮੋਹ ਤੂਟੈ ਨ ਥਾਏ ਪਾਏ ਨਜ਼ਰ ਕਰੇ ਤਾਂ ਇਹ ਮੋਹ ਹੋ ਜਾਏ ਨਾਨਕ ਹਰ ਸਿਉ ਰਹਿ ਸਮਾਏ ਅਸਾ ਮੱਲਾ ਪਹਿਲਾ ਆਪ ਕਰੇ ਸੱਚ ਲਖ ਪਾਰ ਹੋ ਪਾਪੀ ਤੂੰ ਬਖਸ਼ਣਹਾਰ ਤੇਰਾ ਭਾਣਾ ਸਭ ਕਿਛ ਹੋਵੈ ਮਨਮੁਖ ਕੀਚੈ ਅੰਤ ਵਿਗੋਵੈ ਰਹਾਉ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਛ ਲੇਵੋ ਜੋ ਉਪਜੈ ਸੋ ਲਖ ਭੇਵੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਰੜਾਈ ਸਗਲੀ ਸੌਤੀ ਤੋਟਾ ਆਵੈ ਨਾਨਕ ਰਾਮ ਨਾਮ ਮਨ ਭਾਵੈ ਸਭ ਮੱਲਾ ਪਹਿਲਾ ਚੌਪ ਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੁੰਗਰੂ ਵਾਜੈ ਜੇ ਮਨ ਲਾਗੈ ਤੋ ਜਮ ਕਹਾ ਕਰੇ ਮੋਹ ਸਿਉ ਆਗੈ ਰਹਾਉ ਆਸਨਿਆਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹੇ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਹੋ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋ ਜੋ ਨਾ ਤੇਰੇ ਅਸਾ ਮੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੋਵਾ ਮੇਰਾ ਸੌ ਜਾਗੈ ਹੋ ਨਿਸ ਭਰ ਸੋਵਾ ਇਉ ਕਿਉ ਕੰਤ ਪਿਆਰੀ ਹੋਵਾ ਸੌ ਜਾਗੈ ਹੋ ਨਿਸ ਭਰ ਸੋਵਾ ਰਹਾਉ ਆਸ ਪਿਆਸੀ ਸੇ ਜੈ ਆਵਾ ਕੇ ਭਾਵਾ ਕਹਿ ਸਹਿ ਭਾਵਾ ਕੇ ਨਾ ਭਾਵਾ ਕਿਆ ਜਾਨਾ ਕਿਆ ਹੋਏ ਗਾਰੀ ਮਾਈ ਕਹਿਰ ਹਰ ਦਰਸ਼ਨ ਦਿਨ ਕਹਿ ਰਹਿਣ ਨਾ ਜਾਈ ਰਾਓ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬਿਜਾਨੀ ਗਿਆ ਸੋ ਜੋ ਧਨ ਪਛਤਾਨੀ ਅਜੈ ਸੋ ਜਾਗੋ ਆਸ ਪਿਆਸੀ ਭਈ ਲੇ ਉਦਾਸੀ ਭਈ ਰਹੋ ਨਿਰਾਸੀ ਰਹਾਓ ਮੈਂ ਕੋਈ ਕਰੇ ਸਿੰਗਾਰ ਤੋ ਕਾਮਣ ਸੇਜੈ ਰਵੈ ਪਧਾਰ ਤੋ ਨਾਨਕ ਕੰਤੈ ਮਨ ਭਾਵੈ ਸ਼ੋਰ ਵਡਾਈ ਆਪਣੇ ਖਸਮ ਸਮਾਵੈ ਰਹਾਉ ਅਸਮ ਲਾ ਪਹਿਲਾ ਮੇਵ ਕੜੈ ਧਨ ਖਰੀ ਗਿਆਣੀ ਤਿਸੈ ਕੀ ਮੈਂ ਸਾਰ ਨ ਜਾਣੀ ਸੋ ਮੇਰਾ ਇੱਕ ਦੂਜਾ ਨਹੀਂ ਕੋਏ ਨਜ਼ਰ ਕਰੇ ਮਿਲਾਵਾ ਹੋਈ ਰਹਾਉ ਸੋਹਣੈ ਧਨ ਸਚ ਪਛਾਣਿਆ ਸਹਿ ਸੁਭਾਇ ਆਪਣਾ ਫਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵਕਾ ਕਰੇ ਸੀਗਾਰ ਸਾਦੀ ਸੇ ਜੈ ਰਵੈ ਪਧਾਰਾ ਸਾ ਮੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੈ ਮੋਹੇ ਭਰਮ ਭੁਲਾਈ ਮੇਰੇ ਸਾਹਿਬ ਉਹ ਕੀਤਾ ਤੇਰਾ ਜਾਂ ਤੂੰ ਦੇ ਜਪੀ ਨਾਉ ਤੇਰਾ ਰਹਾਉ ਬਹੁਤੇ ਹੋਗਣ ਕੂਕੈ ਕੋਈ ਜਾਂ ਤਿਸ ਭਾਵੈ ਬਖਸ਼ੈ ਸੋਈ ਗੁਰ ਪ੍ਰਸਾਦੀ ਦੁਰ ਮਤ ਹੋਈ ਜੈ ਦੇਖਾ ਤਾ ਏਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਅਸਾ ਮੱਲਾ ਪਹਿਲਾ ਦੋਪ ਦੇ ਤਿਤ ਸਰਵਰੜੇ ਭਈ ਲੈ ਨੇ ਵਾਸਾ ਪਾਣੀ ਪਾਵਕ ਨੇ ਕੀਆ ਪੰਕਜ ਮੁਲ ਪੰਕ ਨੇ ਚੱਲ ਹਮ ਦੇਖਾ ਤਾ ਡੂਬੀ ਅਲੇ ਮਨ ਏਕ ਨ ਚੇਤ ਸਮੁੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਤ ਨਾਨਕ ਤਿਨ ਕੀ ਸਰਣ ਜੰਤੂ ਨਾਹੀ ਵਿਸਰਿਆ ਸਾ ਮੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਥੀ ਵਾਰੀ ਮਾ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਓਂਕਾਰ ਸਤਿਗੁਰ ਪ੍ਰਸਾਦ ਆਸਾ ਘਾਤੀ ਜਾ ਮਹੱਲਾ ਪਹਿਲਾ ਲੱਖ ਲਸਕਰ ਲੱਖ ਵਾਜੇ ਨਿਜੇ ਲੱਖ ਉੱਠ ਕਰੈ ਸਲਾਮ ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖ ਉੱਠ ਰੱਖੈ ਮਾਨ ਜਾਂ ਪਤ ਲਿਖੈ ਨਾ ਪਵੈ ਤਾਂ ਸਭ ਨਿਰਾ ਫਲ ਕਾਮ ਹਰ ਕੇ ਨਾ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਏ ਭੋਲਾ ਪੀ ਸੋ ਅੰਦੋ ਅੰਦਾ ਰਹਾਉ ਲੱਖ ਟੀਏ ਲੱਖ ਸੰਜੀਏ ਰਖਾਜੈ ਲੱਖ ਆਵੈ ਲੱਖ ਜਾਏ ਜਾਂ ਪਤ ਲਿਖੈ ਨਾ ਪਵੈ ਤਾਂ ਜੀ ਕਿੱਥੈ ਫਿਰ ਪਾਏ ਲੱਖ ਸ਼ਾਸਤਰ ਸਮਝਾਵਣੀ ਲੱਖ ਪੰਡਿਤ ਪੜੈ ਪੁਰਾਣ ਜਾਂ ਪਤ ਲਿਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਨ ਸੱਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ ਇਨ ਸਹਿਦੈ ਸੰਜੀਵ ਸੇ ਨਾਨਕ ਨਜ਼ਰੀ ਪਾਰ ਮਾਸਾ ਮੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਹੁਣ ਚਾਨਣ ਉਹ ਸੋਖਿਆ ਚੁੱਕਾ ਜਮ ਸਿਉ ਮੇਲ ਲੋਕਾਂ ਮਤ ਕੋ ਫਕੜ ਪਾਏ ਲੱਖ ਮੜਿਆ ਅੱਲਾ ਘਰ ਏਕ ਠੇ ਨੇਕ ਰਤੀ ਲੇ ਪਾਏ ਰਹਾ ਪਿੰਡ ਪਤਲ ਮੇਰੀ ਕੇਸੋ ਕਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਅੱਗੇ ਪਾਛੇ ਇਹ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੇਂ ਆਤਮ ਰਾਓ ਸੱਚਾ ਨਾਵਣ ਤਾਂ ਥੀਏ ਜੈਨ ਸਲਾਗੈ ਭਾਓ ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਹਮਣ ਵੱਟ ਪਿੰਡ ਖਾਏ ਨਾਨਕ ਪਿੰਡ ਬਖਸੀਸ ਕਾ ਕਬ ਹੂਨ ਕੂਠਸ ਨਾਇਆ ਸਾ ਮਹੱਲਾ ਚੌਥਾ ਆਸਾ ਘਰ ਚੌਥਾ ਮਹੱਲਾ ਪਹਿਲਾ ਏ ਕਿਉਂ ਘਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿ ਤਾਂ ਆਈ ਦੂਖ ਭੁਖ ਤੀਰਤ ਕੀ ਏ ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇ ਭੇਖ ਭੈ ਤੋ ਕਾਰਣ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨ ਜਾਈ ਤੇਰੇ ਗੁਣ ਕੇਤੇ ਰਹਾਉ ਦਰ ਕਰ ਮਹਿਲਾ ਹਸਤੀ ਘੋੜੇ ਛੋਟ ਬਲਾਇਤ ਦੇਸ ਗਏ ਪੀਰ ਪਰਕੰਬਰ ਸਾਲਕ ਸਾਧਕ ਛੋਟੀ ਦੁਨੀਆਂ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜੀ ਨੇ ਕਾਪੜ ਛੋਟੇ ਚਮੜ ਲੀਏ ਦੁਖੀਏ ਦਰਦ ਬੰਤ ਦਰ ਤੇਰੇ ਨਾਮ ਰਤੇ ਦਰਵੇਸ਼ ਪਏ ਖੱਲੜੀ ਲੱਕੜੀ ਖੱਪੜੀ ਲੱਕੜੀ ਚਮੜੀ ਸੁਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਸਾਂਗੀ ਤੇਰਾ ਪ੍ਰਣਤ ਨਾਨਕ ਜਾਤ ਕੈਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਿੱਤਰ ਕੰਚ ਗਵਤ ਮਨ ਵਸੈ ਥਰਨਾ ਰਹਿ ਜੈਸੇ ਭਗਵੈ ਉਦਾਸੇ ਮਨ ਮੇਰਾ ਦਿਆਲ ਸੇਤੀ ਥਿਰਨਾ ਰਹਿ ਲੋਭੀ ਕਪਟੀ ਪਾਪੀ ਪਖੰਡੀ ਮਾਇਆ ਅਧਿਕ ਲੱਗੈ ਰਹਾਓ ਫੂਲ ਮਾਲਾ ਗਲ ਪੈਰੋ ਵੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੋ ਗੀ ਸਿਗਾਰੋ ਪੰਚ ਸਖੀ ਹਮ ਏਕ ਪਤਾਰੋ ਪੇੜ ਲਗੀ ਹੈ ਜੀਵੜਾ ਚਾਲਣ ਹਾਰੋ ਪੰਚ ਸਖੀ ਮਿਲ ਰੁਦਨ ਕਰਿਆ ਸਾਹੋ ਬਜੂਤਾ ਪ੍ਰਣੁਤ ਨਾਨਕ ਲੇਖਾ ਦੇਹਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਘਰ ਸੀਮਾ ਮਹੱਲਾ ਪਹਿਲਾ ਮਨ ਮੋਤੀ ਜੇ ਕਹਿਣਾ ਹੋਵੇ ਕੌਣ ਹੋਵੇ ਸੂਤ ਧਾਰੀ ਖਿਮਾ ਸਿਗਾਰ ਕਾਮਣ ਤਿੰਨ ਪਹਿਰੇ ਰਾਵੈ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਅਵਰੀ ਰਹਾਉ ਹਰ ਹਰ ਹਰ ਕੰਠਲੇ ਪਹਿਰੇ ਦਾਮੋਦਰ ਦੰਤਲੇ ਕਰ ਕਰ ਕਰਤਾ ਕੰਗਣ ਪਹਿਰੇ ਅਨਬਿਦ ਚਿੱਤ ਧਰੇ ਮਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟਲੇ ਹੀ ਧੀਰਜ ਧੜਜੀ ਬੰਧਾਵੈ ਕਾਮਣ ਸ੍ਰੀ ਰੰਗ ਸਰਮਾ ਦੇਈ ਮਨ ਮੰਦਰ ਜੈ ਦੀਪਕ ਜਾਲੈ ਕਾਇਆ ਸੇਜ ਕਰੇ ਗਿਆਨ ਰਾਵ ਜੇਸੇ ਜੇ ਆਵਾ ਤਾਂ ਨਾਨਕ ਭੋਗ ਕਰੇ ਆਸਾ ਮਨਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਕਿ ਤਿਸ ਕਿਆ ਕਹੀਏ ਭਾਈ ਜੋ ਕੁਛ ਕਰਨਾ ਸੋ ਕਰ ਰਿਹਾ ਕੀਤੇ ਕਿਆ ਚਿਤਰਾਈ ਤੇਰਾ ਹੁਕਮ ਭਲਾ ਤੁਧ ਭਾਵੈ ਨਾਨਕ ਤਾ ਕੋ ਮਿਲੇ ਵਡਾਈ ਸਾਚੇ ਨਾਮ ਸਮਾਵੈ ਰਹਾਓ ਕਿਰਤ ਪਿਆ ਪਰਵਾਣਾ ਲਿਖਿਆ ਬੋੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨ ਸਕੈ ਕੋਈ ਜੇ ਕੋ ਦਰਗਹਿ ਬਹੁਤਾ ਬੋਲੇ ਨਾਮ ਕਰੇ ਜਾਰੀ ਸਤਰੰਜ ਬਾਜੀ ਪੱਕੈ ਨਾਹੀ ਕੱਚੀ ਆਵੈ ਸਾਰੀ ਨਾ ਕੋ ਪੜਿਆ ਪੰਡਿਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ ਖਿੰਥਾ ਖਿਮਾ ਹਡਾਵੋ ਜੋ ਕਿਛ ਕਰੈ ਭਲਾ ਕਰ ਮਨੋ ਸਹਿਜ ਜੋਗ ਨਿਜ ਪਾਵੋ ਬਾਬਾ ਜੁਗਤਾ ਜੀਓ ਜੁਗੈ ਜੁਗ ਜੋਗੀ ਪਰਮ ਤੰਤ ਮੈਂ ਜੋਗੰਗ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰਗ ਰਹਾਓ ਸਗ ਨਗਰੀ ਮੈਂ ਸ਼ਿਵ ਨਗਰੀ ਮੈਂ ਆਸਣ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧਨ ਸੋ ਹੈ ਨਸਪੂਰੈ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਭੂਤੰ ਹਰ ਕੀਮਤ ਰਹਿ ਰਸ ਮਾਰੀ ਗੁਰਮੁਖ ਪੰਥ ਅਤੀਤੰਗ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨਾ ਨੇਕੰ ਕਉ ਨਾਨਕ ਸੁਣ ਭਰ ਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਣੀ ਰਸ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਿਓ ਆਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਰਹਿਆ ਰਹਾਉ ਪੂਰਾ ਸਾਚ ਪਿਆਲਾ ਸਹਿਜੇ ਤਸੈ ਪਿਆਏ ਜਾ ਕੋ ਨਜ਼ਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੈ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਕਰੇ ਕਿਆ ਸਿਰਤੀ ਰਤਾ ਸਦ ਵੈਰਾਗੀ ਜੂਏ ਜਨਮ ਨਹਾਰੇ ਕੌ ਨਾਨਕ ਸੁਣ ਪਾਥਰ ਜੋਗੀ ਜੀਵਾ ਅੰਮ੍ਰਿਤ ਧਾਰੇ ਅਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ ਨ ਦੇਈ ਕਰਤਾ ਜਮ ਘਰ ਮੁਗਲ ਚੜਾਇਆ ਏਤੀ ਮਾਰ ਪਈ ਕੁਲਾਣੇ ਤੈ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਖਤਾ ਸਖਤੇ ਕੋ ਮਾਰੈ ਤਾ ਮਨ ਰੋਸ ਨ ਹੋਈ ਰਹਾਓ ਸਖਤਾ ਸੀ ਮਾਰੇ ਪੈ ਵਗੈ ਖਸਮੈ ਸਾ ਪ੍ਰਸਾਈ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੇ ਨਦਰੀ ਕੀੜਾ ਆਵੈ ਜਿੱਤੇ ਚੁੱਕੇ ਦਾਣੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਿਖਾਣੈ ਰਾਗ ਆਸਾ ਮਹੱਲਾ ਆਸਾ ਘਰ ਦੂਜਾ ਮਹੱਲਾ ਤੀਜਾ ਏ ਕਿਉਂ ਕਾਰ ਸਤਿਗੁਰ ਪ੍ਰਸਾਦ ਹਰ ਦਰਸ਼ਨ ਪਾਵੈ ਵਡਭਾਗ ਗੁਰ ਕੈ ਸਭ ਸੱਚੇ ਬੈਰਾਗ ਖੜ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਕਾ ਗਮ ਅਪਾਰਾ ਗੁਰ ਕੈ ਦਰਸ਼ਨ ਮੁਕਤਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਓ ਗੁਰ ਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੁਖ ਦੁਆਰ ਸਤਿਗੁਰ ਸੇਵੇ ਪਰਵਾਰ ਸਦਾਰ ਨੁਗੁਰੇ ਕੋ ਗਤ ਕਾਈ ਨਾਹੀ ਅਵਗਣ ਝੂਠੇ ਝੂਟਾ ਕਾਹੀ ਗੁਰ ਕੈ ਸਭ ਸੁਖ ਸ਼ਾਂਤ ਸਰੀਰ ਗੁਰਮੁਖਤਾ ਕੋ ਲੱਗੇ ਨਾ ਪੀਰ ਜਮ ਕਾਲ ਤਿਸ ਨੇੜ ਨਾ ਆਵੈ ਨਾਨਕ ਗੁਰਮੁਖ ਸਾਜ ਸਮਾਵੈ ਆਸਾ ਮਹੱਲਾ ਤੀਜਾ ਸਭ ਦੂਆ ਵਿੱਚੋਂ ਆਪ ਗੁਆਏ ਸਤਿਗੁਰ ਸੇਵੇ ਤਿਲ ਨਾ ਤੁਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਹੋਏ ਸੁਣ ਸੰਗ੍ਰਹਿ ਵਿੱਚੋਂ ਔਗਣ ਜਾਏ ਪੂਰੇ ਕੈ ਸਭ ਸਮਾਏ ਰਹਾਓ ਗੁਣਾ ਕਾ ਗਾਹਕ ਹੋਵੈ ਜੇ ਸੋ ਗੁਣ ਜਾਣੇ ਅੰਮ੍ਰਿਤ ਸ਼ਬਦ ਨਾਮ ਬਤਾਣੇ ਸੱਚੀ ਬਾਣੀ ਸੁੱਚਾ ਹੋਏ ਗੁਣ ਦੇ ਨਾਮ ਪ੍ਰਾਪਤ ਹੋਏ ਗੁਣ ਮੁਲਕਨ ਪਾਏ ਨਾ ਜਾਏ ਮਨ ਨਿਰਮਲ ਸੱਚ ਸ਼ਬਦ ਸਮਾਏ ਸਿਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਹੈ ਤਿੰਨ ਬਨਿਹਾਰੈ ਜਾਓ ਤਤ ਸੱਚ ਹੈ ਸਾਚੇ ਗੁਣ ਗਾਓ ਆਪੇ ਦੇਵ ਸਹਿਜ ਸੁਭਾਏ ਕੀਮਤ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹੱਲਾ ਤੀਜਾ ਸਤਿਗੁਰ ਵਿੱਚ ਵੱਡੀ ਵਡਿਆਈ ਚਿਰੀ ਵਿਸ਼ਨ ਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਲ ਹੋਏ ਹਰ ਪਰੰਪਰਾ ਗਮ ਗੋਚਰ ਗੁਰ ਕੈ ਸਭ ਮਿਲੇ ਜਨ ਕੋਏ ਰਹਾਉ ਗੁਰਮੁਖ ਕੀਮਤ ਜਾਣੇ ਕੋਏ ਬਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਿਖਾਣੇ ਕੋਏ ਬਿੰਨਾ ਮੈਂ ਦੁੱਖ ਦਰਦ ਸਰੀਰ ਸਤਿਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨੁੱਖ ਬਹੁਤੀ ਮਿਲੇ ਸਜਾਏ ਹਰ ਕਾ ਨਾਮ ਮਿੱਠਾ ਅਤ ਰਸ ਹੋਏ ਪੀਵਤ ਰਹਿ ਪਿਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗੈਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸਭ ਤਰੇ ਜਨ ਸਹਿ ਸੁਭਾਏ ਤਿਨ ਕਹਿ ਹਮ ਸਦ ਲਾਗੋ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨਕਾ ਜਨਮ ਮਰਨ ਦੁੱਖ ਲਾਥਾ ਤੇ ਹਰ ਦਰਗਾਹ ਮਿਲੇ ਸੁਭਾਏ ਰਹਾਓ ਸਭ ਚਾਖੇ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਿਹਾ ਭਰਪੂਰੇ ਆਪੇ ਨੇੜੇ ਆਪੇ ਦੂਰ ਆਖਣ ਆਖੈ ਬਕੈ ਸਭ ਕੋਏ आपे भक्त मिलाए सोई कहण कथन न पाया जाए गुर प्रसाद वसै मन आए गुरमुख विचों आप गवाए रंग हर रंग राते मुख चुकाए अत निर्मल गुरसब विचार नानक नाम सवारण हारा समला तीजा दूजे भाए लगे दुख पाया बिन सब दे बिरसा जन्म गवाया सतगुर सेवे सो जी होए दूजे भाए न लागे कोई मूल लगे असे जन परवाने अंतर राम नाम जप हिरदे गुरसब दी हर एको जान रहाओ डानी लागे ने फर जाए अंधी कमी अंश जाए मनु कंधा ठौर न पाए बिष्टा का कीड़ा बिष्टा माए पचाए गौर की सेवा सदा सुख पाए सत संगत मिल हर गुण गाए नामे नाम करे विचार आपे आप तरे कुल उदरण हार रुकी वाणी नाम साए नाम मैल शब्द कर पाए गुरमत सत सर हर जल नाया गुरमत मैल सब तत् गवाया असा मला तीजा मनमुख मरै मर मरण विगाड़ै दूजे भाया तुम संघारै मेरा मेरा कर कर जुता तुम न चीनै पर मैं विसुता मर मोया सब दे मर जाए उत निंदा गौर साम जान आई इस गुर युग में लाहा हर जप लै जाए रहाओ नाम बिहून गर्भ गल जाए बिरथा जन्म जै लो भाए नाम बिहूनी दुख जलै सबाई सतगुर पूरे बूझ बुझाई मन चंचल व चोटा खाए इथों छुड़किया ठौर ना पाए गर्भ जोन बिस्ता का वास तित घर मनमुख करे निवास अपने सतगुर कहो सदा बल जाई गुरमुख ज्योति ज्योत मिलाई निर्मल बाणी निज करवासा नानक हो मैं मारे सदा उदासा सा मला तीजा लालै अपनी जात गुआई तान मन अर्पे सतगुर सरनाई हृदय नाम वडी वडियाई सदा प्रीतम प्रभ होए सखाई सो लाला जीवत मरै सो हरख तो सम कर जाने गुर प्रसादी शब्द उदरै रहा करनी कार तुर फरमाई बिन सब दे को थाए न पाई करनी कीदत नाम बसाई आपे देवे ढिल न पाई मनमुख भरम भूले संसार बिन रसी कूड़ा करे व्यापार बिन रसी वखर पलै न पाए मन भोला जन्म गवाए सतगुर सेवे सो लाला होए उत्तम जाति उत्तम सोए गुरपौड़ी साधु उच्चा होए नानक नाम वडाई होए आसा मला तीजा मनमुख झूठो झूठ कमावै खसमे का मैल कदे न पावै दूजे लगी भरम भुलावै ममता बदावै जावै दुहागणी का मन देख विसीगार पुत्र कलत्र धन माया चित लाए झूठ मोह पाखंड विकार रहाओ सदा सुहागण जो प्रभावै गुर सुख सा सुहागण साची जिस साच पेयार सवा सुहागण जो प्रभावै गुरसब जी सिगार सुन बनावै सेज सुखाली अंदन हर रावै मैं प्रीतम सदा सुख पावै सा सुहागण साची जिस सच प्यार अंदन अपना पैदा खै सदा और तार नेड़ै वेखै सदा जूर मेरा प्रभ सर्व रिया भरपूर आग्या जात रूप न जाए तेहा होवै जेहे कर्म कमाए ये सब दे उच्चो ऊचा होए नानक साच समावै सोए आसा मला तीजा भक्तृता जन साय जो सुभाए गुर कै भै साचे साच समाए बिन गुर पूरे भक्त न होए ये मन मकरूने अपनी पथ खोए मेरे मन हर जब सदा त्याए सदा आनंद होवे दिन राती जो इच्छा सोई फल पाए राव गुर पूरे ते पूरा पाए हृदय सावध सच नाम विसाए अंतर निर्मल अमृत सरनाए सदा सुचे सच समाए हार प्रभेखा सदा हजूर गौर प्रसाद रया भरपूर जहा जाओ तै वेखा सोई गुरबिंदा ता बन्ना कोई गग सागर पूरा भंडार उत्तम रतन जवाहर अपार प्रसादी देवनहार नानक बख्शे बख्शनहार आसा मल्ला तीजा गुरसायर सतगुर सच सोए पूरे भाग गुर सेवा होए सो पूजे जिसे आप जाए गुर प्रसादी सेव कराए ज्ञान रतन

ਮੋਹ ਗੁਮਾਨ ਗੁਰਸਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮੈਲ ਗੁਰਸਬਦ ਪਛਾਣੈ ਆਵਣ ਜਾਣ ਰਹੇ ਥਿਰ ਨਾਮ ਸਮਾਣ ਜੰਮਣ ਮਰਨਾ ਹੈ ਸੰਸਾਰ ਮਨ ਮੁਖਾ ਚੇਤ ਮਾਇਆ ਮੋਹ ਗਵਾਰ ਪਰ ਨਿੰਦਾ ਬਹੁ ਕੂੜ ਕਮਾਵੈ ਵਿਸਟਾ ਕਾ ਕੀੜਾ ਵਿਸਟਾ ਮਾਏ ਸਮਾਵੈ ਸਤਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸਬਦ ਹਰ ਭਗਤ ਲੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਆਸਾ ਮੱਲਾ ਤੀਜਾ ਪੰਜ ਪਦੇ ਸਬਦ ਮਰੇ ਤੇ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੇ ਨਾ ਆਵੇ ਜਾਏ ਪੂਰੇ ਗੁਰ ਤੇ ਸੱਚ ਸਮਾਏ ਤਿੰਨ ਕੋ ਨਾਮ ਲਿਖਿਆ ਤੁਰਲੇਤ ਤੇ ਅੰਦਨ ਨਾਮ ਸਦਾ ਧਿਆਵੈ ਗੁਰ ਪੂਰੇ ਤੇ ਭਗਤ ਵਸੇਖ ਰਹਾਓ ਜਿਨ ਕੋ ਹਰ ਪ੍ਰਭ ਲੈ ਮਿਲਾਏ ਤਿੰਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤਿਗੁਰ ਦਿੱਤੀ ਵਡਿਆਈ ਉੱਤਮ ਪਦਵੀ ਹਰ ਨਾਮ ਸਮਾਈ ਜੋ ਕੁਛ ਕਰੇ ਸੋ ਆਪੇ ਜਾਪ ਇੱਕ ਘੜੀ ਮੈਂ ਆ ਥਾਪ ਥਾਪ ਕਹਿ ਕਹਿ ਕਹਿਣ ਅਤ ਸੁਣਾਏ ਜੇ ਸੌ ਘਾਲੇ ਥਾਏ ਨ ਪਾਏ ਜਿਨਕੇ ਪੋਤੇ ਪੁੰਨ ਤਿਨਾ ਗੁਰੂ ਮਿਲਾਏ ਸੱਚ ਬਾਣੀ ਗੁਰਸਬਦ ਸੁਣਾਏ ਮਹਾਂ ਜਹਾਂ ਸਬਦ ਵਸੈ ਤਹਾਂ ਦੁੱਖ ਜਾਏ ਗਿਆਨ ਰਤਨ ਸੱਚ ਸਹਿਜ ਸਮਾਏ ਨਾਵਾਂ ਜੇਵੜ ਹੋਰ ਧਨ ਨਾਹੀ ਕੋਏ ਜਿਸਨੂੰ ਬਖਸੇ ਸੱਚਾ ਸੋਏ ਪੂਰੇ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮੱਲਾ ਤੀਜਾ ਨਿਤ ਕਰੇ ਬਾਬਾ ਜੇ ਵਜਾਏ ਇਹ ਮਨ ਅੰਧਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋ ਪਰਮਾਨ ਲਵਾਓ ਦੀਵਾ ਬਲੇ ਨਾ ਸੋਚੀ ਪਾਏ ਗੁਰੂ ਭਗਤ ਘਟ ਚਾਨਣ ਹੋਏ ਆਪ ਪਛਾਣ ਮਿਲੇ ਪ੍ਰਭ ਸੋਏ ਰਹਾਓ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਰ ਵਿਚੋਂ ਆਪ ਗੁਆਏ ਮੇਰਾ ਪ੍ਰਭ ਸੱਚ ਆਪੇ ਜਾਣੈ ਗੁਰ ਕੈ ਸਬਦ ਅੰਤਰ ਬ੍ਰਹਮ ਪਛਾਣੈ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸੱਚ ਸੋਏ ਪਾਖੰਡ ਭਗਤ ਨਿਰਤ ਦੁੱਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰਪ੍ਰਸਾਦੀ ਭਗ ਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜੀਉ ਆਪ ਵਸੈ ਮਨਿਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨੇਚਰ ਭਗਤ ਹਰ ਸਿਉ ਚਿਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਘਰ ਅੱਠ ਨਾ ਕਾਫੀ ਮਹੱਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕੇ ਭਾਣੇ ਸਤਿਗੁਰ ਮਿਲੇ ਸੱਚ ਸੋਚੀ ਪਾਈ ਗੁਰਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮਿਲੈ ਸੱਚ ਸੋਚੀ ਹੋਈ ਗੁਰਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈਂ ਸੌ ਦਾਤਾ ਏਕ ਹੈ ਅਵਰ ਨਾਹੀ ਕੋਈ ਗੁਰਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਉ ਇਸ ਯੁਗ ਮੈਂ ਨਿਰਭਉ ਹਰ ਨਾਮ ਹੈ ਪਾਈਏ ਗੁਰ ਵਿਚਾਰ ਬਿਨਾਂ ਮੈਂ ਜਮ ਕੈ ਵਸ ਹੈ ਮਨੁੱਖ ਅੰਧ ਗਵਾਰ ਹਰ ਕੈ ਭਾਣੇ ਜਨ ਸੇਵਾ ਕਰੈ ਬੂਝੈ ਸੱਚ ਸੋਈ ਹਰ ਕੈ ਭਾਣੇ ਸਲਾਹੀਐ ਭਾਣੇ ਮੰਨੀਐ ਸੁਖ ਹੋਈ ਹਰ ਕੈ ਭਾਣੇ ਜਨਮ ਪਦਾਰਥ ਪਾਇਆ ਮਤ ਉੱਤਮ ਹੋਈ ਨਾਨਕ ਨਾਮ ਸਲਾਹ ਤੂੰ ਗੁਰਮੁਖ ਗਤ ਹੋਈ ਆਸਾ ਮੱਲਾ ਚੌਥਾ ਘਰ ਦੂਜਾ ਕਿਉਂ ਕਾਰ ਸਤਿ ਪ੍ਰਸਾਦ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਾਉ ਭਾਵੈ ਸੋਈ ਚੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇ ਜਿਸਨੂੰ ਕਿਰਪਾ ਕਰੇ ਤਨ ਨਾਮ ਨਿਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੂੰ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਸੋਝੀ ਮਾਏ ਤੁਸੇ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਯੋਗੀ ਮੇਰ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਾਦੀ ਆਖ ਖਾਣੈ ਜਿਨ ਹਰ ਸੇਵਾ ਤੈਨ ਸੁਖ ਪਾਇਆ ਸਹਿ ਜੇਈ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਾਂ ਨੂੰ ਗੁਰਮੁਖ ਪ੍ਰਗਟ ਹੋਏ ਆਸਾ ਮਾਲਾ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਰਾਗਾਸਾ ਘਰ ਤੀ ਦੂਜਾ ਮਹੱਲਾ ਚੌਥਾ ਕਿਸੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜੋ ਆਈ ਕਿਸ ਹੀ ਧੜਾ ਕੀਆ ਸਿਕਦਾਰ ਜੋ ਨਾਲ ਆਪਣੇ ਸੁਆਈ ਹਮਾਰਾ ਧੜਾ ਹਰ ਰਿਹਾ ਸੀ ਹਮਾਰ ਸਿਉ ਧੜਾ ਕੀਆ ਮੇਰੇ
ਮੈਂ ਹਰ ਬਿਨ ਪੱਖ ਧੜਾ ਵਰਨਾ ਕੋਈ ਹੋ ਹਰ ਗੁਣ ਗਾਵਾਂ ਸਾਖਾ ਨੇ ਗਰਹਾਉ ਜਿਨ ਸਿਉ ਧੜੇ ਕਰੇ ਸੇ ਜਾਏ ਉਸ ਧੜੇ ਕਰ ਪਛੋਤਾਏ ਫਿਰ ਨ ਰਹਿ ਮਨ ਕੋਟ ਕਮਾਏ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਈ ਇਹ ਸਭ ਧੜੇ ਮਾਇਆ ਮੁਖ ਸਾਰੀ ਮਾਇਆ ਕੌ ਲੂਜੈ ਗਵਾਰੀ ਜਨਮ ਮਰੈ ਜੂਏ ਬਾਜੀ ਹਾਰੀ ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਲਯੁਗ ਮੈਂ ਧੜੇ ਪੰਚ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੂੰ ਕਿਰਪਾ ਕਰੇ ਤੇ ਸਤਸੰਗ ਮਿਲਾਏ ਹਮਰਾ ਹਰ ਧੜਾ ਜਿਹਨੇ ਧੜੇ ਸਭ ਗਵਾਏ ਮਿਥਿਆ ਦੂਜਾ ਭਾਉ ਧੜੇ ਵੈ ਪਾਵੈ ਪਰਾਇਆ ਜਿਦਰ ਅਟਕ ਲੈ ਆਪਣਾ ਅਹੰਕਾਰ ਵਧਾਵੈ ਜੈਸਾ ਬੀਜਿਆ ਤੈਸਾ ਖਾਵੈ ਜੈ ਨਾਨਕ ਧਰਮ ਸਿਦਰ ਸਭ ਸ੍ਰੇਸ਼ਟ ਜਿਣਿਆਵੈ ਅਸਮਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਲਖ ਲਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਇੱਕੋ ਰਬ ਰਿਹਾ ਕਾਤੇ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬਹਿਣਾ ਰਹਾਉ ਮੈਂ ਮਨ ਤਨ ਪ੍ਰੇਮ ਮਹਾਂ ਬੈਰਾਗ ਸਤਿਗੁਰ ਪੁਰਖ ਪਾਇਆ ਬਣਭਾਗ ਦੂਜੇ ਭਾਏ ਭਵੈ ਬਿਖ ਮਾਇਆ ਭਾਗਹੀਣ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀਆਇਆ ਗੁਰਪੂਰੇ ਨਾਨਕ ਹਰ ਪਾਇਆ ਸਭ ਮੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਣਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖ ਹਰ ਲੈਣਾ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖ ਹਰ ਪਾਏ ਨਾਮਹੀਣ ਕਾਲਖ ਮੁਖ ਪਾਇਆ ਨਾਮ ਬਿਨਾ ਧ੍ਰਿਗ ਧ੍ਰਿਗ ਜੀਵ ਆਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦੇਵਾਇਆ ਸਾਮਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਹਰ ਗੁਣ ਆਪ ਵਖਾਣੀ ਜਪ ਜਪ ਨਾਮ ਮਨ ਭਇਆ ਨੰਦਾ ਸਤ ਸਤ ਸਤਿਗੁਰ ਨਾਮ ਜੜਾਇਆ ਰਸ ਗਾਏ ਗੁਣ ਕਰਮਾ ਨੰਦਾ ਰਹਾਉ ਹਰ ਗੁਣ ਗਾਵੈ ਹਰ ਜਨ ਨੂੰ ਗਾਵੈ ਭਾਗ ਪਾਏ ਹਰ ਨਿਰਜੋਗਾ ਵਿਗੁਣ ਵਿਖੋਣ ਮਾਇਆ ਮਲਧਾਰੀ ਬਿਨ ਗੁਰ ਜਨਮ ਜਨਮ ਮੂਏ ਅਹੰਕਾਰੀ ਸ੍ਰੀ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਤਤ ਕਢੀਏ ਆਸਾ ਮੱਲਾ ਚੌਥਾ ਨਾਮ ਸੁਣੀ ਨਾਮੋ ਮਨ ਭਾਵੈ ਵੱਡੇ ਭਾਵ ਗੁਰਮੁਖ ਹਰ ਪਾਵੈ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਧਾਰ ਨਹੀਂ ਕਾਈ ਨਾਮ ਰਵਿਆ ਸੰਸਾਸ ਗਿਰਾਸਾ ਨਾਮ ਰਵਿਆ ਮਨ ਸਾਸ ਗਿਰਾਸਾ ਰਹਾ ਨਾਮੈ ਸੁਖ ਸੁਣੀ ਮਨ ਭਾਵੀ ਨਾਮ ਸੁਣਾਵੈ ਸੋ ਮੇਰਾ ਨੀਤ ਸਖਾਈ ਨਾਮ ਹੀਨ ਗਏ ਮੋੜ ਨੰਗਾ ਪਤੇ ਦੇਖ ਦੀਕ ਸਤੰਗਾ ਆਪੇ ਸਾਪੇ ਥਾਪ ਥਾਪੇ ਨਾਨਕ ਨਾਮ ਦੇਵੇ ਹਰ ਆਪੇ ਆਸਾ ਮੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸ ਰਸਾਈ ਹਰ ਹਰ ਨਾਮ ਜਪ ਅੰਤਰੰਗਾ ਜਪ ਜਪ ਨਾਮ ਗੁਰਮੁਖ ਸਲਾਈ ਮਾਰਿਆ ਕਾਲ ਜਮ ਕੰਕਰ ਭਇਆ ਰਹਾਉ ਹਰ ਹਰ ਗੁਰਮੈ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ ਕਰਮ ਹਮੈ ਕਰਮ ਕਿਛ ਵਿਧ ਨਹੀਂ ਜਾਣੈ ਜਿਉ ਪੁੰਚਰ ਠਾਨਾ ਖਾਕ ਸਿਰ ਛਾਣੈ ਜੇ ਬੁਧ ਭਾਗ ਹੋਵੈ ਬੜੀ ਉੱਚੇ ਨਾਮ ਜਪੈ ਸੱਚ ਸੁੱਚੇ ਆਸਾ ਮਹਲਾ ਚੌਥਾ ਹਰ ਹਰ ਨਾਮ ਕੀ ਮਨ ਭੁੱਖ ਲਗਾਈ ਨਾਮ ਸੁਣੀਐ ਮਨ ਤ੍ਰਿਪਤ ਹੈ ਮੇਰੇ ਭਾਈ ਨਾਮ ਜਪੋ ਮੇਰੇ ਗੁਰਸਿੱਖ ਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤ ਮਨ ਚੀਤਾ ਰਹਾਓ ਨਾਮੋ ਨਾਮ ਸੁਣੀ ਮਨ ਸਾਸਾ ਨਾਮ ਲਾਹਾ ਲੈ ਗੁਰਮਤ ਬਿਰਸਾ ਨਾਮ ਬਿਨਾ ਕੁਸੀ ਮੋਹਦਾ ਸਭ ਨੇ ਫਲ ਕਰਮ ਕੀਏ ਦੁੱਖ ਧੰਦਾ ਹਰ ਹਰ ਹਰ ਜਸ ਜਪੈ ਵਡਭਾਗੀ ਨਾਨੂ ਗੁਰਮਤ ਨਾਮ ਲਿਵ ਲਾਗੀ ਇੱਕ ਓਂਕਾਰ ਸਤਿਗੁਰ ਪ੍ਰਸਾਦ
ਮਹੱਲਾ ਚੌਥਾ ਰਾਗਾ ਸਾ ਘਰ ਸੀਵਾ ਕੇ ਤੀਜਾ ਹੱਥ ਕਰ ਤੰਤ ਵਜਾਵੈ ਜੋਗੀ ਤੋਤਰ ਵਾਜੇ ਬੈਣ ਗੁਰਮਤ ਹਰ ਗੁਣ ਬੋਲਾ ਜੋਗੀ ਇਮਨੂਆ ਹਰ ਰੰਗ

ਜੋਗੀ ਜੰਗਲ ਸ੍ਰਿਸ਼ਟ ਸਭ ਸਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕੇ ਪ੍ਰਭ ਅੰਤਰ ਜਾਮੀ ਹਰ ਲਾਵ ਮਨੁ ਅਪੇਲ ਅਸਾ ਮੱਲਾ ਚੌਥਾ ਕਬ ਕੋ ਭਾਲੈ ਕੋ ਗੁਰੂ ਤਾਲਾ ਕਬ ਕੋ ਜਾਵੈ ਰਬਾਬ ਅਵ ਜਾਤ ਬਾਰ ਕਹਿਣ ਲਾਗੈ ਹਾਉ ਤਬ ਲਗ ਸਮਾਰੋ ਨਾਮ ਮੇਰੇ ਮਨ ਐਸੀ ਭਗਤ ਬਣਿਆਈ ਹਉ ਹਰ ਬਿਨ ਕਿਨ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਉ ਕਬ ਕਉ ਮਿਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੈ ਮੇਲਤ ਚੁਣਤ ਖਿਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੈ ਕਬ ਕੋ ਨਾਚੇ ਪਾਪ ਪਸਾਰੈ ਕਬ ਕੋ ਹੱਥ ਪਸਾਰੈ ਹਾਤ ਪਾਪ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ ਰਾਮ ਸਮਾਰੈ ਕਬ ਕਉ ਲੋਗਣ ਕਉ ਪਤੀ ਆਵੈ ਲੋਕਪਤੀ ਨੇ ਨਾਮ ਬਤ ਹੋਏ ਜਨ ਨਾਨਕ ਹਰ ਹਿਰਦੈ ਸਤਿਆਵੋ ਤਾਂ ਜੈ ਜੈਕਾਰ ਕਰੇ ਸਭ ਕੋਈ ਅਸਾ ਮੱਲਾ ਚੌਥਾ ਸਤਸੰਗਤ ਮਿਲੀ ਹੈ ਹਰ ਸਾਧੂ ਸਮੈਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਕਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਏ ਐਸੇ ਸੰਤ ਮਿਲੇ ਮੇਰੇ ਭਾਈ ਹਮ ਜਨ ਕੇ ਧੋਵੈ ਪਾਏ ਰਹੋ ਹਰ ਹਰ ਨਾਮ ਆਂਦਨ ਹਰ ਲਿਵਲਾਏ ਜੋ ਇੱਛਾ ਸੋਈ ਫਲ ਪਾਓ ਫਿਰ ਦੁੱਖ ਨਾ ਲਾ ਭੁੱਖ ਨਾ ਲਾਗੈ ਆਏ ਹਰ ਆਪੇ ਆਪੇ ਹਰ ਪਰੰਪਰ ਕਰਤਾ ਹਰ ਆਪੇ ਬੋਲ ਬੁਲਾਏ ਸਹੀ ਸੰਤ ਭਲੇ ਤੁਧ ਭਾਵੈ ਜਿਨਕੀ ਪਤ ਪਾਵੈ ਥਾਏ ਨਾਨਕ ਆਖ ਨਾ ਰਾਜੈ ਹਰ ਗੁਣ ਜਿਉਂ ਆਖੈ ਤਿਉਂ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਗੁਣ ਗਾਕ ਵਣਜ ਲੈ ਜਾਓ ਕਿਉਂ ਕਾਰ ਸਤਿਗੁਰ ਪ੍ਰਸਾਦ ਰਾਗਾ ਸਾਹ ਘਰ ਅੱਠਵਾਂ ਕੇ ਕਾਫੀ ਮਹੱਲਾ ਚੌਥਾ ਮਾਇਆ ਮਰਨ ਤਰਾਉ ਹਮੈ ਰੋਈਐ ਗੁਰਮੁਖ ਨਾਮ ਧਿਆਏ ਅਸਰ ਹੋਈ ਹੈ ਗੁਰਪੂਰੇ ਸਵਾਸ ਚੱਲਣ ਜਾਣਿਆ ਲਾਹਾ ਨਾਮ ਸੋ ਸਾਰ ਸਾਧ ਪਛਾਣ ਸਮਾਣਿਆ ਰਹਾਉ ਗੁਰਵ ਲਿਖੇ ਡੇ ਸਿਆਈ ਮਾਇਆ ਚੱਲਣ ਅੱਜ ਕੇ ਕੱਲ ਧੁਰੋਂ ਕਰਮਾਇਆ ਬਿਰਤਾ ਜਨ ਦਿਨਾਂ ਜੀ ਨਾਮ ਵਿਸਾਰਿਆ ਜੂਏ ਖੇਲਣ ਜਗ ਕੇ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਸਮ ਲਜ ਜਨ ਪਦਾਰਥ ਪਾਏ ਨਾਮ ਧਿਆਇਆ ਸੁਰ ਪ੍ਰਸਾਦੀ ਬੋਜ ਸੱਚ ਸਮਾਇਆ ਜਿਨ ਧੁਰ ਰਿਹਾ ਲੇਖ ਤਿਨੀ ਨਾਮ ਕਮਾਇਆ ਦਾ ਸੱਚੇ ਸਮਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅੰਤਰ ਨਾਮ ਧਿਆਇਆ ਗੁਣ ਗਾਈਐ ਅੰਤਰ ਵਸਤ ਨੀਕ ਮਨਮੁਖ ਨੀ ਪਾਈਐ ਆਮੈ ਗਰਭੈ ਗਰਭ ਆਪ ਗਵਾਈਐ ਨਾਨਕ ਆਪੇ ਆਪ ਆਪ ਗਵਾਈਐ ਗੁਰਮੁਖ ਮਨ ਪ੍ਰਗਾਸ ਸੱਚਾ ਪਾਈਐ ਰਾਗਾ ਸਾਵਰੀ ਘਰ ਸੁਰਮਾ ਕੇ ਦੂਜਾ ਮਹੱਲਾ ਚੌਥਾ ਸੋ ਧਾਵੇ ਕਿਉਂ ਕਰ ਸਤਿਗੁਰ ਪ੍ਰਸਾਦ ਹਉ ਅੰਦਨ ਹਰ ਨਾਮ ਕੀਰਤਨ ਕਰੋ ਸਤਿਗੁਰਮੁਖ ਕੋ ਹਰ ਨਾਮ ਜਗਾਇਆ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਰਹਾਉ ਅਮਰੇ ਸਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੋ ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੈਸੀ ਹਰ ਜਨ ਕਿਉਂ ਰਹੇ ਹਰ ਸੇਵਾ ਬਿਨ ਕਿਨਹੂੰ ਪ੍ਰੀਤ ਲਾਈ ਦੂਜਾ ਭਾਉ ਹਰ ਰਿੱਧ ਧਾਰ ਕਿਨਹੂੰ ਪ੍ਰੀਤ ਲਾਈ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਅਸਾ ਮੱਲਾ ਚੌਥਾ ਮਾਈ ਮੇਰਾ ਪ੍ਰੀਤਮ ਰਾਮ ਬਤਾਵੋ ਦੀ ਮਾਈ ਹੋ ਹਰ ਬਿਨ ਖਿਨ ਪਰ ਰਹਿ ਨਾ ਸਕੋ ਜੈਸੇ ਕਰ ਹਰ ਬੇਲ ਰਿਝਾਈ ਰਹੋ ਹਮਰਾ ਮਨ ਬੈਰਾਗ ਬਿਰਖਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹੇ ਹਰ ਬਿਨ ਰਹਿਣ ਨਾ ਜਾਓ ਰਾਖ ਸਰਣ ਜਗਦੀਸਰ ਪਿਆਰੇ ਸਰਦਾਪੁਰ ਹਰ ਗੁਸਾਈ ਜਨ ਨਾਨਕੇ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਕ ਵਿਖਾਈ ਰਾਗਾ ਸਾ ਘਰ ਦੂਜਾ ਮਹੱਲਾ ਪੰਜਵਾਂ ਕਿਉਂ ਕਾਰ ਸਤਿਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬੈਠਾ ਨੀ ਤਿਸ ਭਾਉ ਬਹੁਤ ਦਿਖਾਇਆ ਪਾਈ ਮੀਤ ਕੁਟੰਬ ਦੇਖ ਵਿਵਾਦੇ ਹਮਾਈ ਵਸਗਤ ਗੁਰਪ੍ਰਸਾਦੇ ਐਸਾ ਦੇਖ ਮੋਹਤ ਹੋਏ ਸਾਧ ਸਿੱਧ ਸੁਰਦੇ ਮਨੁੱਖਾ ਤਿਸ ਬਿਨ

साधु सावत्रो हंतो हे राव। एक फिरै उदासी तिन क्या व्यापै, एक फिरै संचय गृही तिन होए ना आपै। एक सती कहावै तिन बहुत कृपावै, हम हर राखै लग सतगुर पावै। तप करते तपसी बुलाए, पंडित मोहे लोभ लोभ सवाए। रैगुण मोहे मोहे आकाश, हम सतगुर राखे दे कर हाथ। ज्ञानी की होए वती दास, कर जोड़े सेवा करे अरदास। जो तू कहे सो कार कुमावा, जन नानक गुरमुख नेड़ ना आवा। समला पंजवा सतूते परकनी, वाक दे जिठानी मुई दुख संताप। करके जठेरे की कान फिर रखिया कीनी सुख ज्ञान। सुनो लोगा मैं प्रेम रस पाया, दिन मारे बैरी संघारे। सतगुर मुखो हर नाम चढ़ाया, राहो व्रत में त्यागी। हम मैं प्रीत दुखिया त्यागी, लोगारी त्रै गुण त्याग। दर्शन मीत समान तुरिया गुण, मेरे साथ पछाने। सहज रूपा मैं आसन बाधिया, जो सब नाहद वाजिया। सदा आनंद गुर शब्द विचार, फिर सिंह राती धन सुहाग गण नार। जन नानक बोले ब्रह्म विचार, जो सुने कमावे सो उतरे पार। जन्म न मरे न आवे न जाए, हर सेती और समाए। समला पंजमा निज भक्ति सीरवंती नार। रूप अनूप पूरी आचार, जित ग्रह वसै सो ग्रह सो पाई। किने विरले जनता सो करणी कामन, गुरमिल हम पाई। जज काज थाए सोहाई, रहाओ चिचर वसी पिता के साथ। चिचर कंत बह फिरे उदास, कर सेवा सब सतपुरख मनाया। गुरहणी घर मैं तां सर्व सुख पाया। बती सलोकनी सत संचित भूत, आज्ञाकारी सुगुर स्वरूप। इस पूरे मन कंत स्वामी, सब सूतोखी देव जेठानी। सब परिवार है माहे त्रेष्ठ, मती देवी देव रजेष्ठ। स्वतन सो ग्रह जित प्रतिया, जन नानक सुख है सुख वेहाय। असा महला पंजमा, मता करो सो पकड़ ना देही। सील संजम कै निकट खलोई, वेस करे बारूप दिखावै। ग्रह वसन न देही, वख वख परमावै। कर की नायक कर वास न देवै, जतन करो जाई पतिया। रहो धरती भेजी आई अमर, नौ खंड जीते थाव तन तनंतर। तुट तट तीरथ न छोड़ जोग संन्यास, प्रथा के सिमरत वेद अभ्यास। जय देख बैसो तै बैस नाली बैसे, सगल भवन मह सबल परवेसे। ओछी सन पया रह न जा पाई, कौ मीता हो कै पै जाई। सुन उपदेश सतगुर पै आया, गुर हर हर नाम मोहे मंत्र दृढ़ाया। निज कर वसिया गुण गाए अनंता, प्रभ मिलियो नानक पै अचिंता। घर मेरा ए नायक हमारी, ए अमर हम गुर की दरबारी। रहाओ बचा सामला पन्ना, प्रथमे मता जे पत्री चलावो। द्वितीय मता दोए मान पहचावो, तृतीय मता किश करो पाया। मैं सब किश छोड़ कर तुही ते आया, महानंद चिंत सह जाया। दुश्मन दूख हुए सुख पाया, राव सतगुर मुख किया उपदेश। जियो पण सफर का देश, जो कुछ करी सो तेरा तान। तू मेरा ओट तू है दीवान, तुदनो छोड़ जाइए प्रभु कह धार। अन्नबिया तेरी संसर, तेरे सेवक को किस की कारण। सब भूला फिर जान, तेरी वड़ियाई कहीं न जाए। जय जय रात में गल आए, नाम दा तेरी संभाए। प्रभु राखी पैज वजी वधाई, असा मला पंजमा प्रदेश। पौधे को ताया वतन संगवाया, गुणरास बन पले देख रतन। ए मनानी सब पारी द्वारे आए, वखर काढ़ो सौदा कराए। रहा साहे पछाया साहे पास, मोल तन मोला रास। व्यस्त सिपाही माया आया, मीत सौदा मिलिया नेचर जीत। मौन पानी साहेब बिहाजी, सहज लै जानी सत कह कटिया। दुख नी पाया सही सलामत कर लै आया। मिलिया लाहा धन सा पूरे।
ਇਹ ਸੌਦਾ ਗੁਰਮੁਖ ਕਿੰਨੇ ਵੇਲੇ ਪਾਇਆ, ਸਹਿਨੀ ਖੇਪ ਨਾਨਕ ਲੈ ਆਇਆ, ਸਾ ਮਹਲਾ ਪੰਜਵਾਂ। ਗੁਣ ਅਵਗੁਣ ਮੇਰੋ ਕਛਣਾ ਵਿਚਾਰੋ, ਨਾ ਦੇਖਿਓ ਰੂਪ ਰੰਗ ਸਿਗਾਰੋ, ਜੱਜ ਆਚਾਰ ਕਛ ਵਿਦ ਨਹੀਂ ਜਾਣੀ, ਬਾਹ ਭਗਤ ਸੇ ਗਿਆਨੀ, ਸੁਣਵ ਸਖੀ ਕੰਤ ਸਿਗਾਰੋ, ਜੱਜ ਆਚਾਰ ਕਛ ਵਿਦ ਨਹੀਂ ਜਾਣੀ, ਬਾਹ ਭਗਤ ਸੇ ਗਿਆਨੀ, ਸੁਣਵ ਸਖੀ ਕੰਤ ਮਾਰੋ ਕੇਵਲ ਪਰਮਾਨਾ, ਹਰ ਮਸਤ ਧਾਰ ਰੱਖਿਓ ਕਰ ਆਪਣਾ। ਕਿਆ ਜਾਣੇ ਇਹ ਲੋਕ, ਜਾਨਾ ਮਾਰੋ ਕੀ ਲੋਕ, ਰਹਾ ਸੋ ਆਗਮ ਮਾਰੋ, ਹਬ ਹੁਣ ਸੋਯੋ, ਕੰਤ ਮਿਲੇ ਮੋਰੋ ਸਭ ਦੁੱਖ ਜੋਯੋ, ਅੰਗਣ ਮੇਰੇ ਸੋਭਾ ਚੰਦ, ਨਿਸਬਸਰ ਗ੍ਰਹਿ ਸੰਗ ਆਨੰਦ, ਬਸਤਰ ਮਾਰੇ ਰੰਗ ਚਲੂਲ, ਸਗਲ ਭਵਨ ਸੋਭਾ ਕੰਤ ਫੂਲ, ਪ੍ਰੈ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ, ਦੁਸ਼ਟ ਸੁਖੀ ਕਾਣ, ਸਾਧ ਖੁਸ਼ੀਆ ਸਦਾ ਰੰਗ ਮਾਣੇ, ਨੌ ਨਿਦ ਨਾਮ ਗ੍ਰਹਿ ਮੈਂ ਤ੍ਰਿਭਾਨ ਕੌਲ ਪ੍ਰਿਓ, ਜੋ ਪ੍ਰਿ ਹੋ ਸਿੰਗਾਰੀ, ਧਨ ਹਰੀ ਸੁਹਾਗਣ ਸੰਗ ਧਾਰੀ, ਅਸਾ ਮਹੱਲਾ ਪੰਜਵਾਂ, ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨਮੁਕਰ ਪਰਨਾ, ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ, ਐਸੇ ਬ੍ਰਾਹਮਣ ਦੂਪੇ ਭਾਈ, ਨਿਰਾ ਪਰਾ ਚਿਤ ਵੈ ਬਰਿਆਈ ਰਾਓ, ਅੰਤਰ ਲੋਕ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ, ਮਾਇਆ ਮਿੱਠਾ ਚੇਤੈ ਨਾਹੀ, ਭਰਮੇ ਭੁੱਲਣਾ ਬਹੁਤੀ ਰਾਹੀ, ਬਾਹਰ ਭੇਟ ਕਰੈ ਹਨੇਰੇ, ਅੰਤਰ ਵਿਖਿਆ ਉਤਰੀ ਘੇਰੇ, ਅਵਰ ਉਪਦੇਸ਼ ਆਪਣਾ ਦੂਜੈ, ਐਸਾ ਬ੍ਰਾਹਮਣ ਕਹੀ ਨਸੀਜੈ, ਮੂਰਖ ਬ੍ਰਾਹਮਣ ਪ੍ਰਭੂ ਸਮਾਲ, ਦੇਖਤ ਸੰਤ ਭਾਗ, ਮਾਨ ਚੋੜ ਗੁਰਚਰਣੀ ਨਾਗ, ਆਸਾ ਮੱਲਾ ਪੰਜਵਾਂ, ਦੂਖ ਰੋਗ ਭਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ, ਭਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤ ਹੀ ਨਾ ਜਾਏ, ਤਰਤ ਵਿਜੀ ਗੁਰਸਬਦੀ ਮਾਏ, ਆਪ ਤਾਪ ਸਭ ਸਹਿਸਾ ਗੁਰ ਸੀਤਲ ਮਿਲਿਓ, ਸਹਿਜ ਸੁਭਾਏ ਰਹਾਉ, ਸਾਵਧ ਰਹੇ ਇਕ ਇਕ ਬੂਝਿਆ, ਆਇ ਵਸੈ ਜਪ ਨਿਚਲ ਥਾਏ, ਜਗਤ ਦਰਨ ਸੰਤ ਮਾਰੇ, ਦਰਸ਼ਨ ਤੇਤ ਰਹੇ ਗਾਏ, ਜਨਮ ਦੁਖ ਪਰੇ ਮੇਰੇ ਪਾਛੇ, ਅਪ ਕਰੇ ਨਿਸ਼ਚਲ ਸਾਧੂ ਪਾਏ, ਸਹਿਜ ਧੁਨ ਗਾਵੈ ਮਹਿਲ ਮੰਗਲ ਬਨਵਾ, ਆਪਣਾ ਕੋ ਹਮਨ ਕਾਲ ਨ ਖਾਏ, ਕਰਨ ਕਾਰਨ ਸਮਰੱਥ ਮਾਰੇ, ਸੁਖਦਾਈ ਮੇਰੇ ਹਰ ਹਰ ਰਾਏ, ਨਾਮ ਤੇਰਾ ਜਪ ਜੀਵੈ ਨਾਨਕ, ਓਤ ਪੋਤ ਮੇਰੇ ਸੰਗ ਸਹਾਏ, ਮਾਸਾ ਮੱਲਾ ਪੰਜਵਾਂ, ਰੜਾਵੈ ਬਿਲਾਵੈ ਨਿੰਦ ਪਾਰ, ਬ੍ਰਹਮ ਪਰਮੇਸ਼ਰ ਦਿਸੇ ਆਪਣਾ ਕੀਤਾ ਪਾਵੈ, ਨਿੰਦ ਕਰਾਓ ਜੇ ਕੋ ਉਸ ਕਾ ਸੰਗੀ ਹੋਵੇ, ਦੁਰਾਲੇ ਲੈ ਸੁਧਾਵੈ, ਸੁਭਾਜ ਗੁਰਭਾਰ ਨਿਭਾਏ, ਨਿੰਦਕ ਅਗਨੀ ਮਹਿ ਜਲਾਵੈ, ਪਰਮੇਸ਼ਰ ਕੇ ਦੁਆਰੇ ਜੇ ਹੋਏ ਬਤੀਤੇ, ਸੋ ਨਾਨਕ ਆਪ ਸੁਣਾਏ, ਭਸ ਜਿਨ੍ਹਾਂ ਕੋ ਸਦਾ ਨੰਦ ਹੈ, ਕੀਰਤਨ ਗਾਏ ਵਿਕਸਾਵੈ ਰਹਾਉ, ਅਸਾ ਮੱਲਾ ਪੰਜਵਾਂ, ਜਾ ਕੋ ਜੋ ਮੈਂ ਕੀਓ ਸਭ ਸਿਗਾਰਾ, ਤੋ ਵੀ ਮੇਰਾ ਮਨ ਨਾ ਪਤਿਆਰਾ, ਨਿਕ ਸੁਗੰਧਤ ਤਨ ਮੈਂ ਲਾਵੋ, ਉਹ ਸੁਖ ਤਿਲ ਸਮਾਨ ਨਹੀਂ ਪਾਵੋ, ਮਨ ਮੈਂ ਚਿਤੋ ਐਸੀ ਅਸਾਈ, ਰਹਿ ਦੇਖਤ ਜੀਵੋ ਮੇਰੀ ਮਾਈ, ਮਾਹੀ ਕਹਾਂ ਕੌਰੋ, ਏ ਮਨ ਨਾ ਧੀਰੈ ਪ੍ਰੈ ਪ੍ਰੀਤਮ ਬੈਰਾ ਗਹਿਰੈ ਰਹਾ, ਬਸਤਰ ਬੁਖਨ ਸੁਖ ਬਹੁਤ ਦਸੀਕੈ, ਇਹ ਵੀ ਨਾ ਜਾਣ ਕਿਤੇ ਨਾ ਲੇਖੈ, ਸੋ ਬਾਰ ਮਨ ਮਾਤਾ ਵਿਆਕਾਰੀ ਸਰਮ ਜਤ, ਗ੍ਰਹਿ ਸਾਹਿ ਸੁੰਦਰ ਲਾਲ ਪ੍ਰਭਾਵਤ ਸਦਾ ਨਿਹਾਲ, ਵਿੰਜਨ ਭੋਜਨ ਅਨੇਕ ਪ੍ਰਕਾਰ, ਰੰਗ ਤਮਾਸੇ ਬਹੁਤ ਵਿਸਤਾਰ, ਰਾਜ ਮਿਲਕ ਹਰ ਬਹੁਤ ਫਰਮਾਇਸ਼, ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ, ਬਿਨ ਮਿਲਵੇ ਇਹੋ ਦਿਨ ਨਾ ਬਿਹਾਵੈ, ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ, ਕੋਜਿਤ ਕੋ ਤੈਂ ਸੁਣੀ ਇਹੋ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ, ਜਿਸ ਮਸਤਕ ਭਾਗ ਤੈਂ ਸਤਿਗੁਰ ਪਾਇਆ ਪੂਰੀ, ਆਸਾ ਮਨ ਤ੍ਰਿਪਤਾਇਆ, ਪ੍ਰਭੂ ਮਿਲਿਆ ਤਾਂ ਚੁੱਕੀ ਡੰਝਾ, ਨਾਨਕ ਲੱਧਾ ਮਨ ਤਨ ਮੰਝਾ, ਸਾ ਮੱਲਾ ਪੰਜਵਾਂ, ਪੰਚ ਬਦੇ ਪਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਸੁਣੀ ਮਨੀਏ ਪਾਤ, ਤੀਆ ਤੇਰਾ ਸੁੰਦਰ ਥਾਨ, ਬਿਗੁਰੂ ਮਨ ਮਾਏ ਅਭਿਮਾਨ, ਸੋਹਣੀ ਸਰੂਪ ਸਜਾਨ ਬਚਕਣ, ਅਤ ਗਰਬੈ ਮਨ ਸਾਚੀ ਤੂੰ ਰਹਾਓ, ਅਤ ਸੋਚੀ ਤੇ

0: ਕਾਪੜ ਪਹਿਰੇ ਭੋਗੈ ਭੋਗ ਆਚਾਰਾ ਕਰੈ ਭੋਗ ਸੋਭਾ ਮੈਂ ਲੋਗ ਚੋਆ ਚੰਦਨ ਸੁਗੰਧ ਵਿਸਥਾਰ ਸੰਗੀ ਜੋਟਾ ਕ੍ਰੋਧ ਜੰਡਾਲ ਅਵਰ ਜੋਨ ਤੇਰੀ ਪਨਿਹਾਰੀ ਧਰਤੀ ਮੈਂ ਤੇਰੀ ਸਰਦਾਰੀ ਸੋਨਾ ਰੂਪਾ ਤੁਝ ਪੈਦਾਮ ਸਿੰਘ ਸਰਦਾਰੀ ਤੇਰਾ ਕਾਮ ਜਾਕੋ ਸ੍ਰੇਸ਼ਟ ਪਿਆ ਹਰ ਰਾਏ ਸਾਬੰਦੀ ਜਾ ਤੇਰੇ ਰਾਏ ਸਾਸਨ ਹਰਸ ਪਾਇਆ ਕੌਣਾ ਸਫਲ ਹੋ ਖਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਣ ਸੁੰਦਰ ਵਿਚੱਖਣ ਤੋਂ ਰਾਵ ਦੂਜਾ ਸਭ ਮੱਲਾ ਪੰਜਵਾਂ ਇੱਕ ਤੁਕੇ ਦੂਜਾ ਜੀਵਤ ਦੀ ਸਹਿਤ ਸਰ ਪਰਮਰਣਾ ਮੂਆ ਹੋਵੇ ਜਿਸ ਨੇ ਚਲ ਰਹਿਣਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮਾ ਪਾਇਆ ਜੋ ਸਭ ਜੀ ਦਾ ਸਮਰਥ ਹੋਵੇ ਰਹਾਓ ਕਾਠੀ ਮਟਕੀ ਪਿਆਲਾ ਧਰਨ ਪੜੇ ਤਿਸ ਲੱਗੈ ਨਾ ਕਾਲਾ ਪਰਮਤ ਕਰੈ ਨਾ ਕਸੂਰ ਨਾ ਪਾਇਆ ਸੇ ਅਸਤਰ ਜਿਨ ਗੁਰ ਸਭ ਜੋ ਕਮਾਇਆ ਜੀਉ ਪਿੰਡ ਸਭ ਕਾ ਹਰ ਕਾਮਾ ਨਾਨਕ ਗੁਰਮੁਖ ਦਸਾਂ ਮੱਲਾ ਪੰਜਵਾਂ ਪੁੱਤਰੀ ਤੇ ਵਿਦ ਕਰ ਥਾਟੀ ਜੈਨ ਸਤ ਕਰ ਹੋਈ ਮਾਲ ਮੂਲ ਸੰਭਾਲੋ ਚੇਤ ਗਵਾਰਾ ਇਤਨੇ ਕਿਉਂਕਾ ਦੇਹਾਤਮਾਨ ਅਵਰ ਬੇਸਟਾ ਅਸ਼ਟ ਰਕਤ ਪ੍ਰੇਤੇ ਜਾਮ ਇਸ ਉਪਰਲੇ ਰੱਖੋ ਗੁਮਾਨ ਏਕ ਵਸਤ ਬੀਜੈ ਤਾਂ ਹੋਵੇ ਪਾਸ ਬਿਨ ਬੀਜੇ ਦੂਸਰਾ ਨ ਪਾਸ ਉਹਨਾਂ ਨੂੰ ਗੁਰ ਕੋ ਪ੍ਰਵਾਨ ਜਿਸਤੇ ਪਾਈ ਯਾਰ ਪੁੱਖ ਸਜਾਣਾ ਸਭ ਮੱਲਾ ਪੰਜਵਾਂ ਇੱਕ ਟੁਕੜੇ ਚੌਪ ਦੇ ਇੱਕ ਘੜੀ ਦਿਨ ਸ ਮੌਕਾ ਬਹੁਤ ਦਿਖਾਵੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਿਨ ਸ ਮੌਕਾ ਬਹੁ ਕਬਹੂ ਨਾ ਬਿਹਾਵੇ ਕਸੇ ਕੋਈ ਐਸਾ ਸੰਤ ਮੁਖੋ ਰਹਿ ਮਿਲਾਵੇ ਰਹਾਓ ਚਾਰ ਪੈਰ ਚੌਧੀ ਦੇ ਸਮਾਨੇ ਰਹਿਣ ਭਈ ਤਾਂ ਵਿਅੰਤਰ ਮਾਨੇ ਪੰਜ ਦੂਤ ਮਿਲ ਫਿਰਾਓ ਵਿਛੋੜੀ ਪਰ ਬ੍ਰਹਮ ਹੋਵੇ ਹੱਥ ਪਿਛੋੜੀ ਜਨ ਨਾਨਕ ਕਹੋ ਹਰ ਦਰਸ ਦਿਖਾਇਆ ਤਮਹੀਨ ਪਰਮ ਸੁਖ ਪਾਇਆ ਸਮਲਾ ਪੰਜਮਾ ਗੁਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੈਂ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਹਾਈ ਸੁਖ ਸੁਖ ਸਿਮਰੀ ਕਾ ਮੌਜੂਦ ਜੰਬ ਪ੍ਰਾਮੋ ਕੋ ਕਹਾ ਡਰਾਈ ਰਹਾਓ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੇ ਜੀਵਾਨ ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਹੋ ਗੁਰਮੁਖ ਧਨ ਖੱਟੀ ਮੇਰਾ ਸਾਹ ਹਰ ਮੇਰਾ ਸਾਹਿਆਵੇਵੇਂ ਪ੍ਰਭ ਹੋਏ ਕਿਰਪਾਲ ਤਾਈ ਮਨ ਲਾਈ ਸਤਿਗੁਰ ਸੇਵਾਈ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਮਨਸਾ ਕਾ ਦਾਤਾ ਸਭ ਸੁਖ ਨਿਦਾਨ ਸਰ ਸਤਿ ਪੂਰਾ ਰਹਾਉ ਚਰਨ ਕਮਲ ਅੰਤਰ ਧਾਰੇ ਪ੍ਰਖੀ ਜੋਤ ਮਿਲੇ ਰਾਮ ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਨਿਰਵਾਣੀ ਨਾਦ ਵਜਾਇਆ ਗੁਰੂ ਨਾਨਕ ਸੁੱਠਾ ਮਿਲਿਆ ਸੁਖ ਰਹਿਣ ਵਿਹਾਨੀ ਸਹਿਜ ਸੁਭਾਇਆ ਸਮਾ ਪੰਜਵਾਂ ਕਰ ਕਿਰਪਾ ਹਰ ਪ੍ਰਗਟੀ ਆਇਆ ਨ ਸਤਿਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚੀ ਹੈ ਭਾਈ ਪਾਏ ਨਾ ਜਲ ਜਲ ਜਿੰਨੀ ਡੂਬੈ ਸੰਗ ਛੋੜ ਕਾਰ ਕਤਹੂ ਨਾ ਜਾਈ ਰਹਾਓ ਟੋਟ ਨਾ ਆਵੇ ਕੁੱਟ ਨਾ ਜਾ ਨਿਖੁੱਟ ਨਾ ਜਾਏ ਖਾਏ ਸੱਚ ਮਨ ਰਿਹਾ ਗਾਏ ਸੋ ਸੱਚ ਸਾਓ ਜਿਸ ਘਰ ਹਰ ਧਨ ਸੰਚਾਣ ਇਸ ਧਨ ਤੇ ਸਭ ਜਗ ਵਰਸਾਣਾ ਤਿੰਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ ਜਾਂ ਨਾਨਕੰਤ ਵਾਰ ਨਾਮ ਗਹਿਣਾ ਸਮਲਾ ਪੰਜਵਾਂ ਜੈਸੇ ਕਿਰਸਾਣੀ ਗੋਵੈ ਕਿਰਸਾਨੀ ਜੈਸੇ ਕਿਸਾਨ ਬੋਵੈ ਕਿਰਸਾਨੀ ਕਾਚੀ ਬਾਕੀ ਬਾਢ ਪੁਰਾਣੀ ਜੋ ਜਨਮੈ ਸੋ ਜਾਨੋ ਮੂਆ ਗੋਬਿੰਦ ਭਗਤ ਅਸਰ ਹੈ ਧੀਆ ਰਹਾਉ ਦਿਨ ਤੇ ਸਰ ਪਰ ਪੋਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਨਾਇਆ ਮੋਹੇ ਸੋਏ ਰਹੇ ਅਭਾਗੇ ਗੁਰਪ੍ਰਸਾਦ ਗੋਬਿੰਦ ਲਾ ਜਾਗੈ ਕਉ ਨਾਨਕ ਗੁਣ ਗਾਈਐ ਨੀਤ ਮੁਖ ਉਜਲ ਹੋਏ ਨਿਰਮਲ ਕੀਤ ਕਹੋ ਨਾਨਕ ਗੁਣ ਗਾਈਐ ਨੀਤ ਮੁਖ ਉਜਲ ਹੋਏ ਨਿਰਮਲ ਕੀਤ
1: Okay, that's basically the answer.

ब्रह्मा सत्सुहा

ਨਾਉ ਰਾਉ ਤ੍ਰਿਪ ਅਗਾਵਣ ਸਾਚੇ ਨਾਏ ਅੜਸਠ ਮੱਜਨ ਸੰਤ ਚੁਰਾਏ ਸਭ ਮੈਂ ਜਾਣੋ ਕਰਤਾ ਏਕ ਸਾਲ ਸੰਤ ਮਿਲ ਬੁੱਧ ਵਿਵੇਕ ਦਾਸ ਸਗਲ ਕਾ ਛੋੜ ਅਭਿਮਾਨ ਨਾਨਕ ਕੋ ਕਰ ਦੀਨੋ ਦਾਨ ਅਸਾ ਮਹਲਾ ਪੰਜਵਾ ਬੁੱਧ ਪ੍ਰਗਾਸ ਪਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈਲੇ ਬੂੜਤ ਕੋਰ ਅੰਧਕੂਪ ਮਹਿ ਨਿਕਸੋ ਮੇਰੇ ਭਾਈ ਰੇ ਰਾਉ ਮਹਾ ਅਗਾਹ ਅਗਨ ਕਾ ਸਾਗਰ ਪੁਰਬੋਹਿਤ ਤਾਰੇ ਰਤਨਾਕਰ ਦੂਸਰ ਆਂਧ ਬੇਖੋ ਇਹ ਮਾਇਆ ਗੁਰ ਪੋਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਚ ਉਕਤਨਾ ਮੋਰੀ ਗੁਰੂ ਨਾਨਕ ਕਰਨਾਕਤ ਸੋਰੀ ਆਸਾ ਮਾਲਾ ਪੰਜਵਾਂ ਤਿਪ ਦੇ ਦੋ ਹਰਤ ਪੀਪਤ ਸਭ ਜੀ ਰਾਤਾ ਹਰ ਰਸਾ ਕਿਨ ਮੈਂ ਲੈ ਜਾਤਾ ਹਰ ਰਸ ਕੀ ਮਾਤੇ ਮਨ ਸਦਾ ਆਨੰਦ ਹਰ ਰਸਾ ਮੈਂ ਡਾਪੇ ਚਿੰਦ ਹਰ ਰਸ ਪੀਵੇ ਅਲਮਸ ਮਸਵਾਰਾ ਹਰ ਰਸਾ ਸਭ ਕੁਛ ਰੇ ਰਹਾਓ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸਾ ਦੂ ਹਾਠ ਸਮਾਏ ਲਾਖ ਕਰੋੜੀ ਮਿਲੇ ਨਾ ਕੇ ਜਿਸੇ ਪ੍ਰਾਪਤ ਤੇਸੀ ਦੇ ਨਾਨਕ ਚਾਕ ਭੈਰ ਸਮਾਦ ਨਾਨਕ ਗੁਰ ਸੇ ਆਇਆ ਸਾਧ ਕਤ ਛੋੜ ਨਾ ਜਾਏ ਨਾਨਕ ਗੀਤਾ ਹਰ ਰਸ ਮਾਏ ਅਸਾ ਮਹਲਾ ਪੰਜਵਾਂ ਕਾਮ ਕ੍ਰੋਧ ਰੋਹ ਮੋਹ ਨ ਮਿਟਾਵੇ ਚੁਟਕੇ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵੇ ਤਾ ਪੀਸਮ ਹੋਵੇ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੂਖ ਪੂਖ ਮੇਟੇ ਤਿਰ ਸਹਿਸਾ ਸੁਖ ਪਾਵੇ ਸੂ ਸੁਖ ਮਨ ਨਾਰੀ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਖ ਪਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਸਾ ਪਾਵੇ ਸੋ ਬਾਹਰ ਦੁਆਰੀ ਇਹੀ ਵਿਚਾਰ ਇਹੀ ਵਿਵਹਾਰਾ ਆਗਿਆ ਮਨ ਭਗਤ ਹੋਏ ਸਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੁਰ ਪੌਜਲ ਪਾਰ ਉਤਾਰੀ ਆਸਾ ਮਹਲਾ ਪੰਜਵਾਂ ਜੋਪ ਦੇ ਤਈ ਪ੍ਰਾਪਤ ਮਾਨੁਕ ਦੇ ਹੋਈਆ ਜੋ ਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕਿਤੇ ਨਾ ਕਾਮ ਸਾਧ ਸੰਗ ਭਜ ਕੇਵਲ ਨਾਮ ਸਾਧ ਸੰਗ ਸੰਜਾਪ ਲਾ ਪਾਓ ਮਿਲ ਸਾਧ ਸੰਗ ਭਜ ਕੇਵਲ ਨਾਮ ਸੰਜਾਪ ਲਾਗ ਭਗਤ ਕਰਮ ਕਹਿ ਬਿਰਸਾ ਜਾਤ ਰੰਗ ਮਾਇਆ ਕਹਿ ਰਾਉ ਜਪ ਕਰ ਸੰਗਮ ਕਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਹ ਨਾਨਕਮ ਨੀਤ ਕਰਮਾ ਚਰਨ ਪੁਰੇ ਕੀ ਰਾਖੋ ਸ਼ਰਮਾ ਆਸਾ ਮਹਲਾ ਪੰਜਵਾ ਤੁਧ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਅਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠ ਬੂਰਤ ਸੋਭਤ ਜਾਗਤ ਬਿਸਰ ਨਾਹੀ ਤੂੰ ਸਾਤਿਕ ਰਾਸਾ ਰਹੋ ਰਾਖ ਰਾਜ ਕਰਨ ਪ੍ਰਭ ਆਪਣੀ ਅਗਨ ਸਾਗਰ ਬਿਕਰਾਲਾ ਨਾਨਕ ਕੇ ਸੁਖਦਾਤੇ ਸਤਿਗੁਰੋ ਹਮ ਸੁਮਰੇ ਬਾਲ ਗੋਪਾਲਾ ਆਸਾ ਮਹਲਾ

ਸੰਤਨ ਕੀ ਤੋ ਸੰਤਨ ਸੁਖ ਮਾਨਾ ਸੰਤਾ ਤੇ ਸੁਮਾਰੀ ਸਵਾਮੀ ਤੂੰ ਸੰਤਨ ਕਾ ਸਹਾਈ ਕਹ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ ਆਸਾ ਮਹਲਾ ਪੰਜਵਾ ਬਾਹਰ ਸੋਏ ਅੰਤਨ ਮਨ ਮੈਲਾ ਦੋ ਠੌਰ ਅਪਨੋ ਕੀ ਕੋਏ ਬਾਹਰ ਸੋਏ ਅੰਤਨ ਮਨ ਮੈਲਾ ਦੋ ਠੌਰ ਆਪਣੇ ਕੋਏ ਈਹਾ ਕਾਮ ਕ੍ਰੋਧ ਮੋਰੇ ਪਿਆ ਪਿਆ ਆਗੇ ਮੁਝ ਮੁਦਰ ਹੋਏ ਗੋਬਿੰਦ ਪ੍ਰੇਮ ਕੀ ਮਤ ਹੈ ਬੁਰਾ ਬਰਮੀ ਮਾਰੀ ਸਾਫ ਨਾ ਮਰੀ ਨਾਮ ਨਾ ਸੁਣਦੀ ਤੋਰਾ ਮਾਇਆ ਕੀ ਚੋਟ ਗਵਾਈ ਭਗਤੀ ਸਰ ਨ ਜਾਣੈ ਬਿਨ ਸਾਸਰ ਕੋ ਤਰਕਨ ਲਾਗਾ ਤਤ ਯੁਗ ਨ ਪਛਾਣੈ ਉਗਰ ਗਿਆ ਜੈਸਾ ਕੋਟਾ ਟਬੂਆ ਨਦਰ ਸਰਾਪਾ ਆਇਆ ਅੰਤਰ ਜਾਮੀ ਸਭ ਕੁਛ ਜਾਣੈ ਉਸੇ ਕਹਾ ਛੁਪਾਇਆ ਕੂਟ ਕਪਟ ਪੰਚ ਨਿਮੁਨਿਆ ਦਾ ਬਿਨਸ ਗਿਆ ਸਤ ਕਾਲੇ ਸਤ ਸਤ ਸਤ ਨਾਨਕ ਕਹਿਆ ਆਪਣੇ ਹਿਰਦੇ ਦੇਗ ਸੰਭਾਲੇ ਆਸਾ ਮਹਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨਾਤੇ ਆਪ ਨਿਵਾਰੇ ਪੰਜ ਨਾਲੇ ਬਖਤ ਤੇਰਾ ਕਹਿ ਮਨ ਮੈਂ ਇਹ ਹੰਕਾਰੀ ਤੇਰਾ ਜਨ ਨਿਰਤ ਕਰੇ ਗੁਣ ਗਾਵੈ ਪ੍ਰਭਾਵ ਪਖਾਵ ਤਾਲ ਗੁਰੂ ਆਨੰਦ ਸ਼ਬਦ ਬਜਾਵੈ ਰਹੋ ਤੇ ਮਨ ਪ੍ਰਭੂ ਦੇ ਆਪਣਾ ਪਾਚੇ ਅਵਰੀ ਜਾਵੈ ਰਾਮ ਨਾਮ ਜਪ ਫਿਰਦੇ ਜਾਪੈ ਮੁਖ ਤੇ ਸਗਲ ਸੁਣਾਵੈ ਕਰ ਸੰਗ ਸਾਧੂ ਚਰਨ ਪੁਖਾਰੇ ਸੰਤ ਸੂਰ ਸੰਤ ਲਾਵੈ ਮਨ ਸੰਤ ਅੱਠ ਸਹਿ ਗੁਰਸਾਗੈ ਸਤ ਸਦਾਰ ਪੁਛਾਵੈ ਜੋ ਜੋ ਸੁਨੇ ਪੇਖੇ ਲਾਏ ਸਰਦਾ ਤਾਕਾ ਜਨਮ ਮਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹਲਾ ਪੰਜਵਾ ਅਗਮ ਚੰਡਾਲੀ ਪਈ ਬ੍ਰਹਮਣੀ ਤੁਸੀਂ ਤੇ ਸਿਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿਰ ਤੁਸੀਂ ਕਾਈ ਰੇ ਕਰ ਕੀ ਬੁਲਾਈ ਅਬਰ ਸਿਖਾਈ ਮੂਸਾ ਦੇ ਕਢਰਾਈ ਰੇ ਅੱਜ ਕੇ ਬਦਗੁਰ ਕੀਨੋ ਕੇ ਹਰ ਕੂਕਰ ਤਨੇ ਲਗਾਈ ਰੇ ਰਹਾਓ ਬਾਰੀ ਸੁਣਿਆ ਚਪਰਾ ਥਾਮਿਆ ਨਿਕਰਿਆ ਕਰ ਆਇਆ ਰੇ ਬਾਰੀ ਸੁਣਿਆ ਚਪਰਾ ਥਾਮਿਆ ਨਿਕਰਿਆ ਕਰ ਪਾਇਆ ਰੇ ਬਿਨ ਜੜੀ ਲੈ ਜੜ ਜੜਾਵਾ ਏਵ ਅਜਰ ਜਲਾਇਆ ਰੇ ਗਾਂਧੀ ਦਾਜ ਨਾ ਭੋਸ਼ਣ ਹਾਰਾ ਕਿਉਂਕਿ ਨਿਰਨੋ ਪਾਇਆ ਰੇ ਮਾਧੂ ਨੀਚੇ ਬੈਠੀ ਲੇ ਮਿਰਸਕ ਨੈਣ ਦਿਖਾਲਨ ਪਾਇਆ ਰੇ ਕੋਈ ਅਜਾਣ ਕਹੇ ਮੈਂ ਜਾਣਾ ਜਾਣਨ ਹਾਰਨਾ ਚਾਹਨਾ ਰੇ ਕੋ ਨਾਨਕ ਗੁਰ ਅੰਮ੍ਰਿਤ ਆਇਆ ਰਸਿਕ ਰਸ ਬਿਦਾਨਾ ਰੇ ਆਸਾ ਮਹਲਾ ਪੰਜਵਾ ਬੰਧਨ ਕਾਲ ਬਿਤਾਰੇ ਔਗਣ ਆਪਣਾ ਬਿਰਤ ਸੰਭਾਰਿਆ ਕੋਈ ਕਿਰਪਾਲ ਮਾਤ ਆਈ ਬਾਰ ਕਜੋਤਾ ਕਪਾਰਿਆ ਗੁਰਸਿੱਖ ਰਾਖੇ ਗੁਰ ਗੋਪਾਲ ਕਾੜ ਲਈ ਮਹਾਂਪਣੀ ਨਜ਼ਰ ਨਿਹਾਲ ਜਾ ਕੇ ਸਿਮਰਨ ਜਮਤੇ ਛੁਟੀਐ ਹਾਲਤ ਪਲਤ ਸੁਖ ਪਾਈਐ ਸਾਸ ਕਿਰਾਤ ਜਪੋ ਜਪ ਕਿਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਕਰਮ ਪਦ ਪਾਇਆ ਸਾਧ ਸੰਗ ਦੁਖ ਨਾਟੇ ਜੇ ਨਾ ਜਾਏ ਕਿ ਪਉ ਨਾ ਪਿਆਰੇ ਹਰ ਤਨ ਨਿਰਮਲ ਗਾਟੇ ਇਸ ਉਸ ਰਾਖਣ ਹਾਰੇ ਪ੍ਰਾਣ ਮੀਤ ਈਸ ਧਨ ਮੇਰਾ ਨਾਨਕ ਸਭ ਬਲਿਹਾਰੇ ਆਸਾ ਮਹਲਾ ਪੰਜਵਾ ਜਾਤੀ ਸਾਹਿਬ ਤਾਕ ਪੋ ਕਿਹਾ ਉਹ ਸਿਧਵਿੰਦ ਕੀ ਸਿਖਾਲਾਹੀ ਇਹ ਸੋਤਾ ਸਭ ਵਿੱਚ ਹੈ ਮੈਂ ਸਿਧਵਿੰਦ ਦੂਜਾ ਨਾਹੀ ਬਾਬਾ ਵਿੱਚ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਦਿੱਤਾ ਸਭਾ ਮਨ ਕੀ ਹੋਰ ਕਿਸੀ ਪੈ ਕਰੋ ਹੋਰ ਕਿਸੀ ਕਿਸੀ ਕੀ ਹੋਰ ਕਿਸੀ ਕਿਸ ਪਹਿ ਕੇ ਆਗ ਸੁਣਾਈਏ ਜਾਣੇ ਬਿਰਤਾ ਸਭਾ ਮਨ ਕੀ ਹੋਰ ਕਿਸ ਪੈ ਆਗ ਸੁਣਾਈਏ ਨਾਵੇ ਸਰ ਜਗ ਬੋਰ ਆਇਆ ਨਾ ਮਿਲੇ

ရဲ့ကြာကြင်ရဲ့အာသနာရဲ့ဒီကနာကျိုးတော်ပြီပါသောသတိပိတာဆေဟာဘာသာသဒ္ဒသဒ္ဒတိရီရာသောပြည့်ပြည့်ဝရယာဤသာတိရီဝရယာဤဧသုစေဧသုစေတေအောနာန်ကိပုသဒ္ဒသုဒ္ဒတိမေတ္တာဆေရာဣတ္တာဝအစမလာပါဇာအမ္ပိတနာသမဟာရသာဂုရုအေမဟာရတ်ဇန်ဟေကီယောဇန်ဇန်ဖြူတေပေပါရေသုဒနာစီပရမဒီယောဇာစန်ပိသမဒီယောသုရကရပဇနသမာရေသာဂုရုမန္တံမေရာသာရတိယောရာဟုသူမိကေပါသေးပရောဇာသံဧကာယသောအပိယောဇေကရစံကယပ္ပစုမရေਸਹਿਜ ਵਿਖਿਆ ਭਈ ਕੀਓ ਸੁਖਨਦਾਨ ਨਾਲ ਪ੍ਰਭ ਸੁਮਰਾ ਇਹ ਆਪਣਾ ਸੀ ਮੰਤਰ ਲਿਓ ਕਰ ਕਿਰਪਾ ਮੋਇ ਸਤਿਗੁਰ ਦੀਨਾ ਸਾਫ ਸੰਤਾ ਮੇਰਾ ਬਹਿ ਗਿਓ ਤਨ ਸੁਮਾਨ ਚ ਦੇਹੀ ਪਾਈ ਚਿੱਤਰ ਆਪਣੇ ਮੇਲ ਲਿਓ ਤਨ ਸੁ ਕਾਲ ਜੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਹਜ਼ਾਰ ਲਿਓ ਆਸਾ ਮਹਲਾ ਪੰਜਵਾ आगे ही तू सब कुछ हुआ और के जाने क्या ना पूर चूक अपना बारक बख्शिया पार ब्रह्म भगवाना सदगुर मेरा सदा दयाला मोह दीन को राख लिया काया रूप महा सुख पाया और अमृत मुख नाम दिया राव अनक पाप मेरे पर हरिया बंधन काटे मुक्त पे ਅੰਤ ਕੋ ਮਹਾ ਕੋਰ ਤੇ ਬਾਪ ਕੋ ਕਾਜੇ ਨੀ ਪੋ ਪੈ ਸਗਲ ਪੋ ਮਿਟਿਆ ਰਾਖੀ ਰਾਖ ਮਹਾਰੀ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਜ ਸਗਲ ਦਿਗਵਾਰੇ ਕੁੰਡਗਾਨ ਸਾਹਿਬ ਮਨ ਮੇਲਾ ਕੁੰਡਗਾਨ ਸਾਹਿਬ ਮਨ ਮੇਲਾ ਸੰਸਾ ਨਾਗ ਤੁਰੀਲਾ ਆਸਾ ਮਹਲਾ ਪੰਜਵਾਂ ਤੂੰ ਬਿਸਰੇ ਤਾਂ ਸਭ ਕੁਛ ਲਾਗੂ ਇਸ ਆਵੇ ਤਾਂ ਸੇਵਾ ਖਬਰ ਨ ਕੋ ਦੂਜਾ ਸੂਜੇ ਸਾਚੇ ਆਲਾ ਕਪੇਵਾ ਇਸ ਆਵੇ ਤਾਂ ਸਦਾ ਦਯਾਲਾ ਲੋਗਨ ਕਿਆ ਬੇਚਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਐ ਸਗਰੀ ਜੀ ਤੁਮਾਰੇ ਤੇਰੀ ਟੇਕ ਤੇਰਾ ਆਧਾਰ ਹੱਥ ਦੇ ਤੂੰ ਰੱਖੇ ਇਸ ਚਰਨ ਉੱਪਰ ਤੇਰੀ ਕਿਰਪਾ ਇਸ ਕਬਿਤਨਾ ਕੋ ਪਾਖੈ ਉਹ ਸੁਖ ਉਹਾ ਵੜਿਆਈ ਤੂੰ ਪ੍ਰਭਦੀ ਮਨੁੱਖ ਪਾਣੀ ਤੂੰ ਦਾਨਾ ਤੂੰ ਸਦ ਮਿਹਰਬਾਨਾ ਨਾ ਮਿਲੇ ਰੰਗ ਮਾਣੀ ਤੂੰ ਆਗੇ ਅਰਦਾਸ ਮਾਰੀ ਯੂ ਪਿੰਡ ਸਭ ਤੇਰਾ ਕੋ ਨਾਮ ਸਭ ਤੇਰੀ ਵੜਿਆਈ ਕੋਈ ਨਾ ਉਹਨਾਂ ਜਾਣੇ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਅੰਤਰ ਜਾਮੀ ਸਾਹ ਸੰਗ ਹਰ ਪਾਈਐ ਖੋਲ ਕਬਾਰ ਦਿਖਾ ਲੇ ਦਰਸ਼ਨ ਪੁਨ ਰੂਪ ਜਨਮ ਨਾ ਆਈਐ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁੱਖ ਹਾਰੋ ਰੇ ਪਾਰ ਬ੍ਰਹਮ ਦਿਨ ਰਿਤੇ ਅਰਾਧਿਆ ਤਾ ਕੈ ਸੰਗ ਕਰੋ ਰੇ ਮਾਂ ਉਦਿਆਨ ਪਾਪ ਸਾਗਰ ਪੈ ਹਰ ਸੁਖ ਮੈਂ ਬਸਣਾ ਸੱਚ ਕੇ ਪੇਟ ਪਾਇਆ ਮਨ ਨਿਰਮਲ ਜਬ ਅੰਮ੍ਰਿਤ ਹਰ ਰਸਨਾ ਸਾਂਤਨ ਸਾਧ ਕੀ ਸਭ ਆਪਣਾ ਕੋਮਲ ਬੰਧਨ ਬਾਂਧਿਆ ਗੁਰਪ੍ਰਸਾਦ ਤੈ ਜਨਮ ਸੇ ਹਰ ਹਰ ਨਾਮ ਭਰਾ ਦਿਆ ਰਾਖ ਲਈ ਪ੍ਰਭ ਸਾਕਣ ਹਾਰੈ ਪ੍ਰਭ ਆਪਣੇ ਪਾਣੇ ਯੂ ਪਿੰਡ ਸਭ ਤੁਮਰਾ ਦਾਤੇ ਨਾਨਕ ਸਤਿਗੁਰ ਬਾਣੇ ਆਸਾ ਮਹੱਲਾ ਪੰਜਵਾਂ ਮੋਹ ਮਲਨ ਨੀਤ ਸੇ ਚੁਟਕੀ ਕੌਣ ਅਨਿਗਰੋ ਭਇਓਰੀ ਮਾਂ ਮੁਨੀ ਸੁਧਨਾ ਪਿਆ ਪੇ ਤੇਰਾ ਆਲਸ ਕਹਾ ਗਿਓਰੀ ਰਾਓ ਕਾਮ ਸੰਸਾਰ ਕਾਦਰੋ ਸੰਜਮ ਕੌਣ ਚੁਟਿਓਰੀ ਸੁਰ ਨਰ ਦੇਵ ਅਸੁਰ ਕਰੈ ਗੁਨੀਆ ਸਗਲੋ ਪਵਨ ਲੁਕਿਓਰੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਕ ਰਹਿਓਰੀ ਐਸੋ ਸਮਰਾਟ ਪਰਮ ਨਾ ਚਾਕੋ ਤਾਂ ਕਿ ਉਪਮਾ ਜਾਤ ਨਾ ਕਹਿਓਰੀ ਕਾਜਰ ਕੋਟ ਮੈਂ ਪਈ ਨ ਕਾਰੀ ਨਿਰਮਲ ਬਰਨ ਬਨਿਓਰੀ ਮਹਾ ਮੰਤਰ ਗੁਰ ਹਿਰਦੇ ਬਸਿਓ ਅਚਰਜ ਨਾਮ ਸੁਨਿਓਰੀ ਕਰਕੇ ਪਾਪ ਨਦਰ ਹਲੋ ਅਵਲੋਕਨ
अपने चरण लगाई प्रेम भक्त नानक पाया साधु।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਣਾ ਤੈ ਤਨ ਸੋਹਿਆ ਲਾਲ ਚੋਲਣਾ ਤੈ ਤਨ ਸੋਹਿਆ ਸੁਰਜਣ ਭਾਨੀ ਤਾਂ ਮਨ ਮੋਹਿਆ ਕਵਨ ਬਣੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਓ ਤੁਮ ਹੀ ਸੁੰਦਰ ਤੁਮ ਹੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੁਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸਿਗਾਰ ਸਵਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾ ਦੁਖ ਘਨੋ ਜਬ ਹੋਤੇ ਦੂਰ ਅਬ ਮਸਲਤ ਮੋਹਿ ਮਿਲੀ ਹਦੂਰ ਚੂਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਫਿਰ ਸੰਗ ਮੇਰੀ ਰਾਓ ਨਿਕਟ ਆਨ ਪ੍ਰੈ ਸਹਿਜ ਧਰੀ ਕਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸਭ ਦੋ ਹਜ਼ਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਤੇਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਟਾਟਾ ਬਾਗਾ ਬਾਹਰ ਸੂਤ ਸਗਲ ਸਿਓ

ਸਕੇ ਉਹੀ ਘਰ ਘਰ ਅੰਤਰ ਆਪੇ ਸੋਈ ਰਹੋ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਤਾਪੇ ਨਾਓ ਦੋ ਮਿਲ ਏਕੇ ਕੀਨੋ ਠਾਓ ਕਹੋ ਨਾਨਕ ਗੁਰ ਭ੍ਰਮ ਪੋ ਖੋਇਆ ਅਨੰਦ ਰੂਪ ਸਭ ਨੈਣ ਉਲੋਇਆ ਅਸਾ ਮਹੱਲਾ ਪੰਜਵਾਂ।

ਹੋਈ ਸ਼ਾਂਤ ਮਿਟ ਗਈ ਭਾਲ ਮਨ ਸਹਿਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ ਪੰਜਵਾ ਤਾਕਰ ਸਿਓ ਜਾਕੀ ਬਨ ਆਈ ਭੋਜਨ ਪੂਰ ਰਹੇ ਆਗਾਈ ਕਛੂ ਨਾ ਤੋਰਾ ਹਰ ਭਗਤਨ ਕੋ ਕਾਤ ਕਰਚਤ ਬਿਲਚਤ ਦੇਵਨ ਕੋ ਰਾਵ ਜਾ ਕਾ ਧਨੀ ਅਗਮ ਗੁਸਾਈ ਮਨੁੱਖੀ ਕਹੋ ਕੇਤ ਚਲਾਈ ਜਾ ਕੀ ਸੇਵਾ ਦਾਸ ਅਸ਼ਟ ਸਦਾਈ ਪਲਕ ਦੇ ਤਾ ਕਾਲੋ ਅਗੋ ਪਾਈ ਜਾ ਕੋ ਦਿਆ ਕਰੋ ਮੇਰੇ ਸਵਾਮੀ ਕਹੋ ਨਾਨਕ ਨਾਹੀ ਤਿੰਨ ਕਾਮੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਹਾ ਸੁਖ ਪਾਇਆ ਮਿਟ ਗਈ ਬਣਤ ਬਨਾਸਿਓ ਸੰਸਾ ਨਾਮ ਰਤੇ ਜਨ ਭਏ ਭਗਵੰਤਾ ਰਹਾਓ

ਕਾ ਸਮਾਏ ਤਿਸ ਬਨ ਤੂੰ ਹੀ ਦੁਹੇਰੀ ਰੀ ਰਾਵ ਹੁਣ ਕੈ ਸੰਗ ਤੂੰ ਗ੍ਰਹਿ ਮੈਂ ਮਾਹਰ ਹੁਣ ਕੈ ਸੰਗ ਤੂੰ ਹੋਈ ਹੈ ਜਾਹਰ ਹੁਣ ਕੈ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਹੁਣ ਕੈ ਸੰਗ ਤੇਰਾ ਮਾਨ ਮਹੱਤ ਹੁਣ ਕੈ ਸੰਗ ਤੂੰ ਮਸਾਖ ਜਗਤ ਹੁਣ ਕੈ ਸੰਗ ਤੇਰੀ ਸਭ ਵਿਦ ਤਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਓ ਬੈਰਾਗੀ ਮਰੇ ਨਾ ਜਾਏ ਹੁਕਮੇ ਬਾਦਾ ਘਰ ਕਮਾਏ ਜੋੜ ਵਿਛੋੜੇ ਨਾਨਕ ਤਾਪ ਆਪਣੀ ਕੁਦਰਤ ਜਾਣੇ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੇ ਨਾ ਹਮ ਖੜਿਆ ਨਾ ਉਹ ਨਿਰਧਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮ ਕੋ ਦੁੱਖ

ਦੇ ਨਾ ਉਸ ਧੰਦਾ ਨਾ ਹਮ ਧਾਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾਹੁ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਇੱਕ ਓਈ ਆਗੇ ਪਾਛੇ ਇੱਕੋ ਸੋਈ ਨਾਨਕ ਗੁਰ ਖੋਏ ਪ੍ਰਮ ਭੰਗਾ ਹਮ ਓਏ ਮਿਲੇ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾਂ ਅਨਕ ਪਾਤ ਕਰ ਸੇਵਾ ਕਰੀਏ ਜਿਉ ਪ੍ਰਾਨ ਧਨ ਆਗੇ ਧਰੀਏ ਪਾਣੀ ਪੱਖਾ ਕਰੋ।

ਪੀ ਅਚਿੰਤ ਪ੍ਰਭ ਕੀ ਪ੍ਰੀਤ ਇਹੋ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੇ ਪ੍ਰਭ ਕੀ ਪ੍ਰੀਤ ਚਲੈ ਸੰਗਾਰੇ ਆਪੋ ਕੋਈ ਮਿਲੇ ਨਾ ਭੁੱਲੇ ਜਿਸ ਕਿਰਪਾਲ ਤਿਸ ਸਾਧ ਸੰਗ ਭੁੱਲੇ ਕਹੋ ਨਾਨਕ ਤੇਰੇ ਗੁਰਬਾਣ ਸੰਤੋਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾਂ ਧੂਪ ਦੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈਲੀ ਕੀਨੀ ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ ਕਾਚ ਗਗਰੀਆ ਅੰਬ ਮਜਰੀਆ ਗਰਭ ਗਰਭ ਉਆਹੋ ਮੈਂ ਪਰਿਆ ਰਵ ਨਿਰਭਉ ਹੋਇਓ ਭਿਆ ਨਿਹੰਗਾ ਚੀਤ ਨਾ ਆਇਓ ਕਰਤਾ ਸੰਗਾ ਲਸਕਰ ਜੋੜੇ ਕੀਆ ਸੰਭਾਹ ਨਿਕਸਿਆ ਪੂਕ ਤਾ ਹੋਏ ਗਿਓ ਸੁਆਹਾ ਉੱਚੇ ਮੰਦਰ ਮਹਿਲ ਅਰਦਾਨੀ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਿਵਾਰ ਪੂਤ ਅਰ ਧੀਆ ਮੋਹੇ ਪਚੇ ਪੰਚ ਅੰਦਾ ਮੂਹ

ਜਵਰ ਸਭ ਉਪਰ ਝੂਲੇ, ਤਾਕਾ ਧੂਪ ਸਦਾ ਪਰਫੁਲੈ। ਘੜ ਘੜ ਸੰਪੜ ਹੈ ਰੇ ਜਾ ਕਾ, ਭਗ ਸਵਾ ਸੰਗ ਹੈ ਸਾਦਾ। ਆਰਤੀ ਕੀਰਤਨ ਸਦਾ ਆਨੰਦ, ਮਹਿਮਾ ਸੁੰਦਰ ਸਦਾ ਬੇਅੰਤ। ਜਿਸੇ

ਆਸਾ ਮਹੱਲਾ ਪੰਜਵਾਂ ਧੂਪ ਦਾ ਪਹਿਲਾ ਸਾਧੂ ਸੰਗ ਸਕਾਇਓ ਨਾਮ ਸਰਬਨ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਿਸੇ ਅਗਾਨੇ ਜਪ ਜਪ ਜੀਵਾ ਸਾਰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਲਾਲ ਜਵੇਰ ਪਰੇ ਭੰਡਾਰ ਓਟ ਨਾ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਘਰ ਸਤਵਾ ਮਹੱਲਾ ਪੰਜਵਾਂ

ਤਾ ਕਾ ਤਿਰ ਸੁਹਾਗ ਆਸਾ ਮਹੱਲਾ ਪੰਜਵਾ ਮਿੱਟਿਆ ਮਿੱਟਿਆ ਗਿਆ ਫਿਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰੈ ਸੁਹਾਗਨ ਸਿਗਾਰ ਕਰੀ ਮਨ ਮੇਰ ਕੀ ਤਪਤ ਹਰੀ ਭਲੋ ਪਿਓ ਪ੍ਰੈ ਕਿਹਾ ਮਾਨਿਆ ਸੂਖ ਸਹਿਜ ਇਸ ਘਰ ਕਾ ਜਾਣਿਆ ਰਾਵ ਹੋ ਬੰਦੀ ਪ੍ਰੈ ਖਿਜਮਤਦਾਰ ਹੋ ਅਬਨਾਸੀ ਅਗਮ

ਮੇਰਾ ਧਨ ਸੁਹਾਗਾ। ਕਹੋ ਨਾਨਕ ਮੋਰੀ ਪੂਰਨ ਆਸਾ, ਸਤਿਗੁਰ ਮੇਲੀ ਪ੍ਰਭ ਗੁਣਤਾਸਾ। ਆਸਾ ਮਹੱਲਾ ਪੰਜਵਾ। ਮਾਤੇ ਤ੍ਰਿਕੁੱਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜਹ ਬਾਕੀ ਫੂੜ। ਸਦਾ ਭੂਖੀ ਕਿਰ ਜਾਣੇ ਦੂਰ, ਐਸੀ ਇਸਤਰੀ ਇੱਕ ਰਾਮ ਉਪਾਈ। ਹੁਣ

ਦਿਓ ਮੋਹਿਆ, ਗੁਰਮੁਖ ਨਾਮ ਲੱਗੇ ਸੇ ਸੋਇਆ, ਵਰਤ ਨੇਮ ਕਰ ਤੱਕੇ ਪੁਣੇ ਚਰਨਾ, ਤਟ ਤੀਰਥ ਭਵੇ ਸਭ ਤਰਨਾ, ਸੇ ਉਬਰੇ ਜੇ ਸਤਿਗੁਰ ਕੀ ਸਰਨਾ, ਮਾਇਆ ਮੋਹੇ ਸਭੋ ਜਗ ਬਾਦਾ, ਹਉਮੈ ਪਚੇ ਮਨ ਮੁਖ ਮੁਰਾਖਾ, ਗਉ ਨਾਨਕ ਗੁਰ ਨਾਨਕ ਪਾ ਪਕਰ ਹਮਰਾਕਾ, ਆਸਾ ਮਹੱਲਾ ਪੰਜਵਾਂ, ਸਰਬ ਦੁਖ ਜਬ ਬਿਸਰੇ ਸੁਆਮੀ, ਇਹਾ ਉਹਾ ਕਾਮਨਾ ਪੁਰਾਣੀ, ਸੰਤ ਤਰਪਤਾਸੇ ਹਰ ਹਰ ਧਿਆਏ, ਕਰ ਕਿਰਪਾ ਆਪਣੇ ਨਾਇ ਲਾਏ, ਸਰਬ ਸੁਖ ਪ੍ਰਭ ਤੁਮਰੀ ਰਜਾਏ ਰਾਵ, ਸੰਗ ਹੋਵਤ ਕੋ ਜਾਣਤ ਦੂਰ, ਸੋ ਜਨ ਮਰਦਾ ਨਿਤ ਨਿਤ ਝੂਰ, ਜਿਨ ਸਭ ਕਿਚ ਦੀਆ ਤਿਸ ਚਿਤਵਤ ਨਾਹੇ, ਮਹਾਂ ਵਿਖਿਆ ਮੈਂ ਦਿਨ ਰਹਿਣ ਜਾਏ, ਕਹੋ ਨਾਨਕ ਪ੍ਰਭ ਸਿਮਰੋ ਏਕ ਗਤ।

ਤਦ ਬ੍ਰਹਮ ਪ੍ਰਭ ਮਨ ਵਸਿਏ ਰਹਾਉ। ਜਾ ਕਾ ਦਾਨ ਨਖੁੱਟੇ ਨਾਹੀ, ਭਲੀ ਭਾਤ ਸਭ ਸਹਿਜ ਸਮਾਈ। ਜਾ ਕੇ ਬਖਸ਼ ਨਾ ਮੇਟੇ ਕੋਈ, ਮਨ ਵਸਾਈਐ ਸੱਚਾ ਸੋਈ। ਸਗਲ ਸਮਗਰੀ ਗ੍ਰਹਿ ਜਾ ਕੇ ਪੂਰਨ, ਪ੍ਰਭ ਕੇ ਸੇਵਕ ਦੁੱਖ ਨਾ ਝੂਰਨ। ਓਟ ਗਈ ਨਿਰਭਉ ਪਦ ਪਾਈਏ, ਸਾ ਸਾ ਸੋ ਗੁਣ ਨਿਧ ਗਾਈਏ। ਦੂ ਨ ਹੋਈ ਕਤੂ ਜਾਈਏ, ਨਦਰ ਕਰੇ ਤਾਂ ਹਰ ਹਰ ਪਾਈਏ। ਅਰਦਾਸ ਕਰੀ ਪੂਰੇ ਗੁਰਪਾਸ, ਨਾਨਕ ਮੰਗੇ ਹਰ ਧਨ ਰਾਸ। ਆਸਾ ਮਹੱਲਾ ਪੰਜਵਾਂ। ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕੋ ਹੋਆ ਸੁਖ। ਕਰ ਕਿਰਪਾ ਗੁਰ ਦੀਨੋ ਨਾਓ, ਬਲ ਬਲ ਤੇ ਸਤਿਗੁਰ ਕੋ।

ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਰਾਉ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਤਿਆ। ਗੁਰਬਾਣੀ ਸਕੀ ਆਨੰਦ ਗਾਵੇ, ਸਾਚੇ ਸਾਹਿਬ ਕੇ ਮਨ ਭਾਵੇ। ਵਧੀ ਵੇਲ ਬੋ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਿਆਲੀ।

ਨਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹੋ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਡ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪ ਕਿਤੇ ਕੰਮ ਨਾ ਆਈਐ ਟੁੱਟਾ ਸਾਹਿਬ ਜੋ ਦੇਵੇ ਸੋਈ ਸੁੱਖ ਪਾਈਐ ਜੇ ਲੱਖ ਕਰਮ ਕਮਾਈ ਹੈ ਕਿਛ ਪਵੇ ਨਾ ਬੰਦਾ ਜਾਂ ਨਾਨਕ ਕੀਤਾ ਨਾਮ ਧਰ ਹੋਰ ਛੋਡਿਆ ਧੰਦਾ ਆਸਾ ਮਹੱਲਾ ਪੰਜਵਾਂ ਸਰਬ ਸੁੱਖਾ ਮੈਂ ਭਾਲਿਆ ਹਰ ਜੇਵੜ ਨਾ ਕੋਈ ਗੁਰ ਟੁੱਟੇ ਤੇ ਪਾਈਐ ਸੱਚ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰਿਓ ਇੱਕ ਕਿਨ ਚੱਸਾ ਇਹੋ ਕੀ ਜੇ ਦਾਨਾ ਰਹੋ ਭਾਕੜ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ ਸੋ ਛੂਟੇ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਗੁਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਉਹ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ

ਸੰਗੇ ਆਸਾ ਮਹੱਲਾ ਪੰਜਵਾਂ ਸਾਈ ਲੱਕ ਪਾਰ ਭੂਰੀ ਮਨ ਵਸੇ ਦੁੱਖ ਦਰਦ ਰੋਗ ਮਾਏ ਮੈਡਾ ਹਬ ਨਸੇ ਹੋ ਵਈਆਂ ਕੁਰਬਾਨ ਸਾਈ ਆਪਣੇ ਭੋਗੇ ਆਨੰਦ ਗਣਾ ਮਨ ਤਨ ਜਾਪਣੇ ਰਹੋ ਬਿੰਦਕ ਗਾਲ ਸੁਣੀ ਸੱਚੇ ਤਿਸ ਤਣੀ ਸੁਖੀ ਹੂੰ ਸੁਖ ਪਾਏ।

ਆਓ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂੰ ਦੇ ਅਲਾ ਜੋ ਨਾ ਡਹੰਦੋ ਮੂਲ ਸੋ ਕਰ ਰਾਸ ਕਰ ਇੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ ਇਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ ਗੁਰ

ਆਪ ਆਪਣ ਭਾਣਿਆ ਭਗਤਾਂ ਕਾ ਸੁਆਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹੱਲਾ ਪੰਜਵਾਂ।

ਕਿਸਾਨਾਂ ਮੁਣ ਖੇਤੇ ਖੇਤੇ ਰੱਖਣ ਤੋਂ ਹੁੰਦ ਖੇਤੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਮਨ ਉਦਤ ਠਹਿਰ ਕਰੀਏ ਸੁਰਾਂ ਦਾ ਕੀ ਸੁਰਤ।